0: ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: LKR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸੋਨੀ 101.9 ਤੇ। ਜਿਵੇਲਾ ਹੋ ਚੁੱਕਿਆ ਹੁਣ ਤੱਕ ਦੇ ਅਹਿਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਅਮਰੀਕੀ ਫੌਜ ਨੇ ਈਰਾਨ ਵਿਚ ਪਣਡੁੱਬੀ ਅਤੇ ਜਹਾਜ਼ਾਂ ਦੀ ਦੇਖਭਾਲ ਦੇ ਕੇਂਦਰ ਤੇ ਹਮਲਾ ਕਰ ਦਿੱਤਾ। ਸੈਂਟਰਲ ਕਮਾਂਡ ਨੇ ਦਸਿਆ ਹੈ ਕਿ ਫੌਜ ਨੇ ਐਤਵਾਰ ਨੂੰ ਕਈ ਡਰੋਨਾਂ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਟਿਕਾਣਿਆਂ ਤੇ ਹਮਲੇ ਕੀਤੇ। ਸੈਂਟਰਲ ਕਮਾਂਡ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਕੱਲ ਸੈਂਟਕੌਮ ਦੀਆਂ ਫੌਜਾਂ ਨੇ ਕਈ ਵਨ ਵੇ ਅਟੈਕ ਡਰੋਨਾਂ ਦਾ ਇਸਤੇਮਾਲ ਕਰਕੇ ਈਰਾਨ ਵਿਚ ਪਣਡੁੱਬੀ ਅਤੇ ਜਹਾਜ਼ ਦੀ ਦੇਖਭਾਲ ਦੀ ਸਹੂਲਤ ਤੇ ਸਫਲਤਾਪੂਰਵਕ ਹਮਲਾ ਕੀਤਾ। ਇਹ ਹਮਲੇ ਅਜਿਹੇ ਸਮੇਂ ਵਿਚ ਹੋ ਰਹੇ ਹਨ ਜਦੋਂ ਅਮਰੀਕਾ ਤੇ ਈਰਾਨ ਆਪਣੇ ਹੀ ਪੁਰਾਣੇ ਰੂਪ ਵਿਚ ਵਾਪਸ ਪਰਤ ਰਹੇ ਹਨ। ਇਕ ਪਾਸੇ ਜਿੱਥੇ ਅਮਰੀਕਾ ਈਰਾਨ ਦੇ ਟਿਕਾਣਿਆਂ ਤੇ ਹਮਲਾ ਕਰ ਰਿਹਾ, ਉਥੇ ਦੂਜੇ ਪਾਸੇ ਈਰਾਨ, ਕਤਰ, ਬਹਿਰੀਨ, ਜਾਰਡਨ ਅਤੇ ਓਮਾਨ ਸਮੇਤ ਮਿਡਲ ਈਸਟ ਦੇ ਆਸ ਪਾਸ ਦੇ ਦੇਸ਼ਾਂ ਵਿਚ ਮੌਜੂਦ ਅਮਰੀਕੀ ਟਿਕਾਣਿਆਂ ਤੇ ਹਮਲਾ ਕਰ ਰਿਹਾ। ਅਮਰੀਕਾ ਨੇ ਈਰਾਨ ਦੇ ਅਹਿਮ ਬੰਦਰ ਅੱਬਾਸ ਪੋਰਟ ਤੇ ਹਮਲਾ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਅਮਰੀਕੀ ਫੌਜ ਨੇ ਜੰਗੀ ਮੁਹਿੰਮ ਵਿਚ ਸਮੁੰਦਰੀ ਡਰੋਨ ਦਾ ਇਸਤੇਮਾਲ ਕੀਤਾ ਸੀ। ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਪਿਛਲੀ ਰਾਤ ਦੇ ਹਮਲਿਆਂ ਨੇ ਈਰਾਨ ਦੀ ਵਪਾਰਕ ਸ਼ਿਪਿੰਗ ਤੇ ਹਮਲੇ ਜਾਰੀ ਰੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੱਤਾ। ਇਹ ਘਟਨਾ ਅਮਰੀਕੀ ਫੌਜ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ ਸੋਮਵਾਰ ਨੂੰ ਉਸਨੇ ਦਰਜਨਾਂ ਟਿਕਾਣਿਆਂ ਤੇ ਹਮਲੇ ਕੀਤੇ। ਇਨ੍ਹਾਂ ਵਿਚ ਏਅਰ ਡਿਫੈਂਸ ਸਿਸਟਮ, ਰਡਾਰ ਸਾਈਟਾਂ, ਮਿਸਾਈਲਾਂ ਅਤੇ ਡਰੋਨ ਉਪਕਰਨ ਅਤੇ ਛੋਟੀਆਂ ਕਿਸ਼ਤੀਆਂ ਸ਼ਾਮਲ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਹੋਰਮੁਜ਼ ਸਟ੍ਰੇਟ ਤੇ ਕਬਜ਼ਾ ਕਰ ਰਹੇ ਹਾਂ। ਉਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ POK ਵਿਚ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਰਾਵਲਕੋਟ ਵਿਚ ਆਮ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ, ਜਿਸ ਨਾਲ ਸ਼ਹਿਰ ਦੇ ਨਵੇਂ ਬੱਸ ਟਰਮੀਨਲ ਦੇ ਨੇੜੇ ਮੁੜ ਝੜਪਾਂ ਸ਼ੁਰੂ ਹੋ ਗਈਆਂ। ਇਨ੍ਹਾਂ ਝੜਪਾਂ ਦੌਰਾਨ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿਚ 6 ਆਮ ਨਾਗਰਿਕ ਮਾਰੇ ਗਏ। ਮਾਰੇ ਗਏ ਲੋਕਾਂ ਵਿਚ ਜ਼ਾਹਿਦ ਮੁਗਲ, ਜ਼ਫਰ ਮੁਗਲ, ਅਸਲਾਨ ਅਕਬਰ ਅਤੇ ਵਾਜ਼ਿਦ ਹਯਾਤ ਸ਼ਾਮਲ ਹਨ। ਰਾਵਲਕੋਟ ਦੇ ਮਟਿਆਲ ਮੀਰਾ ਬੱਸ ਟਰਮੀਨਲ ਵਿਚ ਵਾਜ਼ਿਦ ਹਯਾਤ ਦੀ ਮੌਤ ਹੋ ਗਈ। ਇਸ ਤਾਜ਼ਾ ਹਿੰਸਾ ਨੇ ਖੇਤਰ ਵਿਚ ਤਣਾਅ ਹੋਰ ਵਧਾ ਦਿੱਤਾ ਹੈ, ਜਿੱਥੇ ਇਸਲਾਮਾਬਾਦ ਵਿਰੁੱਧ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਹਿੰਸਾ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿਚ ਰਹਿ ਰਹੇ ਮਕਬੂਜ਼ਾ ਕਸ਼ਮੀਰ ਭਾਈਚਾਰੇ ਦੇ ਮੈਂਬਰ ਵਾਸ਼ਿੰਗਟਨ ਵਿਚ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਨੇ ਖੇਤਰ ਵਿਚ ਤੇਜ਼ੀ ਨਾਲ ਵਿਗੜ ਰਹੇ ਮਨੁੱਖੀ ਸੰਕਟ ਨੂੰ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਮੰਗਿਆ ਹੈ। ਉਧਰ ਭਾਰਤੀ ਸੁਪਰੀਮ ਕੋਰਟ ਨੇ ਸਮੇਂ ਰੈਨਾ ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਮੇਂ ਰੈਨਾ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ। ਸੁਪਰੀਮ ਕੋਰਟ ਨੇ ਇੰਡੀਆ ਗੋਟ ਲੇਟੈਂਟ ਵਿਵਾਦ ਤੇ ਸਮੇਂ ਰੈਨਾ ਨੂੰ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਰੈਨਾ ਨੇ ਕੋਰਟ ਨੂੰ ਘੁਮਾ ਰਖਿਆ ਹੈ। ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਮੇਂ ਰੈਨਾ ਕਿਸ ਤਰ੍ਹਾਂ ਦੇ ਯੂਥ ਆਈਕਨ ਹਨ, ਇਹ ਸੋਚ ਕੇ ਚਿੰਤਾ ਹੁੰਦੀ ਹੈ। ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸੋਨੀ 101.9। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਓਆਰਐਮ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣ ਚੁੱਕੇ ਹੋ ਤੇ ਸਾਰੀਆਂ ਗੱਲਾਂ ਕਰਨ ਦਾ ਵੇਲਾ ਹੋ ਚੁੱਕਿਆ ਜੀ। ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਕਰਨੀਆਂ ਹੀ ਕਰਨੀਆਂ ਨੇ, ਨਾਲੋ ਨਾਲ ਪੰਜਾਬੀ ਗੀਤਾਂ ਦਾ ਤੜਕਾ ਵੀ ਜ਼ਰੂਰ ਲਗਾਉਣਾ। ਪਰ ਅੱਜ ਮੈਂ ਇਕੱਲੀ ਨਹੀਂ ਹੈਗੀ, ਅੱਜ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ, ਮਤਲਬ ਸਾਡੇ ਨਾਲ ਗੱਲਾਂ ਕਰਨ ਦੇ ਲਈ ਖਾਸ ਮਹਿਮਾਨ ਨੇ। ਤਾਂ ਉਹ ਮਹਿਮਾਨ ਅਜੇ ਹੈਗੇ ਨੇ ਜਿਨ੍ਹਾਂ ਦੀ ਫਿਲਮ ਆ ਰਹੀ ਹੈ, ਤੇ ਜਦੋਂ ਜਦੋਂ ਕੋਈ ਫਿਲਮ ਲੈ ਕੇ ਆਏ ਨੇ ਜਾਂ ਕੋਈ ਗਾਣਾ ਲੈ ਕੇ ਆਏ ਨੇ ਤਾਂ ਬਹੁਤ ਹੀ ਬਾਕਮਾਲ ਹੁੰਦਾ, ਬਹੁਤ ਹੀ ਜ਼ਿਆਦਾ ਸ਼ਾਨਦਾਰ ਹੁੰਦਾ। ਤਾਂ ਇੰਜ ਕਰੋ, ਤੁਸੀਂ ਜੁੜਨਾ ਸ਼ੁਰੂ ਕਰ ਦੋ। ਮੈਂ ਹੁਣੇ 2 ਮਿੰਟ ਦੇ ਵਿੱਚ ਲੈ ਕੇ ਆਉਂਦੀ ਹਾਂ। ਤੇ ਸਾਡੇ ਨਾਲ ਅੱਜ ਮੌਜੂਦ ਨੇ ਤਰਸੇਮ ਜੱਸੜ, ਸਾਰੇ ਰਲ ਕੇ ਕਰਦੇ ਉਹਨਾਂ ਦਾ ਸਵਾਗਤ।

0: ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਇੰਨੀ ਵਧੀਆ ਮੂਵੀ ਆ ਰਹੀ ਹੈ। ਇਹਦਾ ਜਿਹੜਾ ਟ੍ਰੇਲਰ ਬਹੁਤ ਪ੍ਰੋਮਿਸਿੰਗ ਆ, ਬਹੁਤ ਵਧੀਆ ਲੱਗਿਆ, ਤੇ ਰਿਲੀਜ਼ ਦੇ
1: ਥੈਂਕ
0: ਨੇੜੇ
1: ਯੂ
0: ਆ।
1: ਜੀ,
0: ਕੀ
1: ਥੈਂਕ ਯੂ।
0: ਫੀਲਿੰਗ ਹੈ ਤੁਹਾਡੀ?
1: ਫੀਲਿੰਗ ਜੀ ਬਸ ਐਕਸਾਈਟਡ ਹੀ ਆ ਜੀ
0: ਐਕਸਾਈਟਮੈਂਟ
1: ਜੀ, ਨਾਲ ਥੋੜਾ ਥੋੜਾ ਇੱਕ ਹੁੰਦਾ ਜੀ ਪ੍ਰੈਸ਼ਰ ਵੀ ਹੁੰਦਾ, ਜਦ ਤੱਕ ਰਿਲੀਜ਼ ਹੋ ਕੇ ਪਹਿਲੇ ਦਿਨ ਦਾ, ਜਿਵੇਂ ਹੁੰਦਾ ਨਾ ਵੀ ਜਦੋਂ ਵੋਟਿੰਗ ਤੋਂ ਬਾਅਦ ਜਿਹੜੇ ਫਸਟ ਰਿਜ਼ਲਟਸ ਹੁੰਦੇ ਆ ਉਦੋਂ ਤੱਕ ਤੁਹਾਨੂੰ ਚੈਨ ਜਿਹਾ ਨਹੀਂ ਆਉਂਦਾ, ਉਹ ਉਹ ਉਹ ਮੈਨੂੰ ਲੱਗਦਾ ਨਾਲ ਉਹ ਵੀ ਆ ਜੀ।
0: ਜੀ ਬਿਲਕੁਲ। ਨਾਲੇ ਇਹ ਇਹ ਚੀਜ਼ ਹੁੰਦੀ ਹੈ ਨਾ, ਐਕਟਰਸ ਤੋਂ ਜਿਨ੍ਹਾਂ ਤੋਂ ਇੱਕ ਹੁੰਦਾ ਨਾ ਕਿ ਇਹਨਾਂ ਦੇ ਹਮੇਸ਼ਾ ਜੋ ਵੀ ਪ੍ਰੋਜੈਕਟਸ ਆਏ ਨੇ ਉਹ ਬਹੁਤ ਵਧੀਆ ਰਹੇ ਹੈਗੇ ਨੇ, ਤਾਂ ਐਕਸਪੈਕਟੇਸ਼ਨਸ ਹੈਗੀਆਂ ਜਿਹੜੀਆਂ, ਆਡੀਓ ਲੈਵਲ ਹੋਰ ਅਪ ਹੁੰਦਾ ਜਾਂਦਾ ਹੈ, ਤਾਂ ਉਹ ਤੇ ਖਰੇ ਵੀ ਉਤਰਨਾ
1: ਡੈਫੀਨੇਟਲੀ
0: ਹੁੰਦਾ ਹੈ
1: ਬਿਲਕੁਲ ਜੀ ਬਿਲਕੁਲ। ਚਲੋ ਇੰਨੀ ਕੁ ਤਸੱਲੀ ਹੈਗੀ ਹੈ ਵੀ ਫਿਲਮ ਵਧੀਆ ਬਣੀ ਆ
0: ਨਾ।
1: ਜੀ, ਬਹੁਤ ਜਿਨ੍ਹਾਂ ਦੀ ਸੋਚੀ ਸੀ ਉਵੇਂ ਦੀ ਬਣੀ ਆ, ਕਿਉਂਕਿ ਕੱਲ ਵਰਲਡ ਪ੍ਰੀਮੀਅਰ ਸੀਗਾ ਜੀ ਮੈਲਬਰਨ, ਉਹ ਦੇਖ ਲਿਆ ਇੱਥੇ, ਸੋ ਮਤਲਬ ਵਧੀਆ ਰਿਹਾ ਜੀ ਬਹੁਤ।
0: ਜੀ ਬਿਲਕੁਲ, ਕਿਉਂਕਿ ਜੋ ਉਹਦਾ ਸਬਜੈਕਟ ਰੱਖਿਆ ਉਹ ਬਹੁਤ ਜ਼ਿਆਦਾ ਸ਼ਾਨਦਾਰ ਆ, ਟ੍ਰੇਲਰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਬਹੁਤ ਹੀ ਜ਼ਿਆਦਾ ਅੱਛੀ ਹੋਣ ਵਾਲੀ ਹੈ। ਫਿਰ ਤੁਸੀਂ ਇਹ ਦੱਸੋ ਕਿ ਇਹ ਮੂਵੀ ਹੈਗੀ ਹੈ, ਇਹ ਕਿਸੇ ਰੀਅਲ ਇੰਸੀਡੈਂਟ ਦੇ ਨਾਲ ਹੈ ਥੋੜੀ ਬਹੁਤ ਜੁੜਦੀ ਹੋਈ ਹੈ, ਟੋਟਲੀ ਕਾਲਪਨਿਕ ਆ?
1: ਨਹੀਂ ਥੋੜੀ ਬਹੁਤ ਨਹੀਂ ਜੀ, ਇਹ ਬਹੁਤ ਜ਼ਿਆਦਾ ਰੀਅਲ ਇਨਸੀਡੈਂਟ ਨਾਲ ਜੁੜਦੀ ਹੈ ਜੀ, ਇਹਨਾਂ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਯੂਕੇ ਦੇ ਵਿੱਚ 80s ਦੇ ਵਿੱਚ, 80s ਦੇ ਟਾਈਮ ਦੇ ਵਿੱਚ, ਉਹ ਡੈਕੇਡ ਦੇ ਅਰਾਊਂਡ ਬੜਾ ਕੁਝ ਹੋਇਆ ਜੀ ਰੇਸਿਜ਼ਮ ਨਾਲ ਰਿਲੇਟਡ, ਸੋ ਉਦੋਂ ਇੱਕ ਮਰਡਰ ਵੀ ਹੋਇਆ ਜੀ ਆਪਣੇ ਇੱਕ ਮੁੰਡੇ ਦਾ, ਇਨੋਸੈਂਟ ਮੁੰਡੇ ਦਾ ਜੀ, ਜਿਹੜਾ ਕਿ ਹਜੇ ਸਿਰਫ 17-18 ਸਾਲਾਂ ਦਾ ਸੀਗਾ ਜੀ। ਸੋ ਮਤਲਬ ਉਹ ਉਹ ਚੀਜ਼ਾਂ ਨੂੰ ਜੀ ਉਹ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਸੋ ਇਹਦੀ ਜਿਹੜੀ ਸਟੋਰੀ ਆ, ਸਟੋਰੀ ਲਾਈਨ ਇਹਦੀ ਕਾਫੀ ਜ਼ਿਆਦਾ ਜਿਹੜੀ ਸੱਚਾਈ ਦੇ ਇਵੈਂਟਸ ਦੇ ਨੇੜੇ ਆ ਜੀ।
0: ਜੀ, ਤੇ ਇਹ ਤਾਂ ਉਦਾਂ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਜਦੋਂ ਆਪਾਂ ਖਬਰਾਂ ਦੇਖਦੇ ਹੈਗੇ ਆ ਬਾਹਰ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਤਾਂ ਇਹ ਚੀਜ਼ਾਂ ਤਾਂ ਅੱਜ ਵੀ ਹੁੰਦੀਆਂ, ਤਾਂ ਲੱਗਦਾ ਹੈ ਕਿ ਇਸ ਤੇ ਕੋਈ ਹੋਰ ਕੋਈ ਹਾਰਡਕੋਰ ਰੂਲ ਬਣਨਾ ਚਾਹੀਦਾ ਹੈ, ਤੇ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ?
1: ਦੇਖੋ ਇਹ ਕਦੇ ਵੀ ਰੇਸਿਜ਼ਮ ਆ ਜਿਹੜਾ ਜੀ ਉਹ ਖਤਮ ਨਹੀਂ ਹੋ ਸਕਦਾ ਜੋ ਮੈਨੂੰ ਲੱਗਦਾ ਜੀ, ਕਿਉਂਕਿ ਹਰ ਤਰ੍ਹਾਂ ਦੇ ਲੋਕ ਸੋਸਾਇਟੀ ਦੇ ਵਿੱਚ, ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਹੈਗੇ ਆ ਜੀ, ਪਰ ਮੈਨੂੰ ਇੰਨਾ ਲੱਗਦਾ ਉਹ ਸਮੇਂ ਨਾਲੋਂ ਆਪਾਂ ਬਹੁਤ ਜ਼ਿਆਦਾ ਚੰਗੇ ਹਾਲਾਤਾਂ ਦੇ ਵਿੱਚ ਆ, ਕਿਉਂਕਿ ਜਿਹੜਾ ਉਹ ਸਮਾਂ ਸੀਗਾ ਜੀ ਉਦੋਂ ਇੱਕ ਤਾਂ ਹਿਊਮਨ ਰਾਈਟਸ ਵਾਲਾ ਕਨਸੈਪਟ ਸੀ ਜਿਹੜਾ ਜੀ ਉਹ ਬਹੁਤ ਪਿੱਛੇ ਰਹਿ ਜਾਂਦਾ ਸੀ, ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ, ਕੈਮਰਾਜ਼ ਨਹੀਂ ਸੀ, ਹਰੇਕ ਚੀਜ਼ ਰਿਕਾਰਡਡ ਨਹੀਂ ਸੀ ਹੁੰਦੀ। ਹੁਣ ਤਾਂ ਆਪਾਂ ਜੇ ਕਿਤੇ ਵੀ ਕੋਈ ਇੰਸੀਡੈਂਟ ਹੁੰਦਾ ਤਾਂ ਆਪਾਂ ਨੂੰ ਪਤਾ ਉਹਦੀ ਫੁਟੇਜ ਨਿਕਲੇ ਆਉਂਦੀ ਹੈ ਜੀ ਕਿਸੇ ਨਾ ਕਿਸੇ ਸੀਸੀਟੀਵੀ ਤੋਂ ਜਾਂ ਕਿਸੇ ਦੇ ਫੋਨ ਕੈਮਰਾਜ਼ ਤੋਂ, ਸੋ ਉਹਦੇ ਲਈ ਆਪਾਂ ਘੱਟੋ ਘੱਟ ਫਾਈਟ ਕਰਨ ਲਈ ਆਪਣੇ ਕੋਲ ਹੁੰਦਾ ਜੀ, ਪਰੂਫਸ ਹੁੰਦੇ ਨੇ, ਪਹਿਲਾਂ ਤਾਂ ਉਹ ਵੀ ਨਹੀਂ ਸੀ ਹੁੰਦਾ ਜੀ, ਤੇ ਦੂਜਾ ਆਪਣੀ ਕਮਿਊਨਿਟੀ ਉਦੋਂ ਉਹਨੇ ਵੱਡੇ ਲੈਵਲ ਦੇ ਉੱਪਰ ਇੱਥੇ ਨਹੀਂ ਇਸਟੈਬਲਿਸ਼ ਹੋਈ ਸੀਗੀ, ਉਦੋਂ ਆਪਾਂ ਇਨੀਸ਼ੀਅਲ ਸਟੇਜ ਤੇ ਸੀਗੇ, ਸਿਰਫ ਲੇਬਰ ਜੋਬਸ ਕਰਦੇ ਸੀਗੇ ਜੀ। ਅੱਜ ਹੁਣ ਆਪਾਂ ਕਿਤੇ ਵੀ ਦੇਖ ਲਈਏ ਆਪਣੇ ਅਫੀਸ਼ੀਅਲ ਹੈਗੇ ਆ ਜੀ, ਆਪਣੀ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਦੇ ਅਫੀਸ਼ੀਅਲਸ ਹੈਗੇ ਆ, ਗਵਰਨਮੈਂਟ ਅਫੀਸ਼ੀਅਲਸ ਹੈਗੇ ਆ, ਵਧੀਆ ਕੁਰਸੀਆਂ ਤੇ ਬੈਠੇ ਹੈਗੇ ਆ, ਸੋ ਪਹਿਲਾਂ ਨਾਲੋਂ ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਅੱਗੇ ਆਏ ਹਾਂ ਜੀ, ਆਪਾਂ ਕਮਿਊਨਿਟੀ ਵਾਈਜ਼ ਗਰੋ ਕੀਤਾ ਬਾਹਰਲੇ ਦੇਸ਼ਾਂ ਦੇ ਵਿੱਚ, ਬਟ ਸਟਿਲ ਦੇਖੋ ਇਹ ਉਹੀ ਹੁੰਦਾ ਜੀ ਜਿਵੇਂ ਮੂਵੀ ਵੀ ਕੰਮ ਕਰਦੀ ਹੈ ਜਿਹੜਾ ਇਹਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਅਵੇਅਰਨੈਸ ਆਉਂਦੀ ਹੈ ਜੀ ਵੀ ਸਾਡੇ ਨਾਲ ਕਿੰਨਾ ਕੁਛ ਹੋਇਆ, ਉਹਦੇ ਨਾਲ ਅਵੇਅਰਨੈਸ ਦੇ ਨਾਲ ਇੱਕ ਰਿਸਪੈਕਟ ਆਉਂਦੀ ਹੈ ਆਪਣੇ ਐਲਡਰਸ ਦੀ, ਸੋ ਜੇ ਆਪਾਂ ਅੱਜ ਕਿਤੇ ਖੜੇ ਹਾਂ ਤਾਂ ਉਹਦੇ ਪਿੱਛੇ ਉਹਨਾਂ ਦਾ ਕਿੰਨਾ ਯੋਗਦਾਨ ਸੀ। ਤੇ ਉਹ ਤੋਂ ਬਾਅਦ ਸੈਕੰਡ ਇਹਦੇ ਵਿੱਚ ਇਹ ਤੁਹਾਨੂੰ ਮੂਵੀ ਦੇਖ ਕੇ ਜ਼ਰੂਰ ਡੈਫੀਨੇਟਲੀ ਪਤਾ ਲੱਗਦਾ ਵੀ ਯਾਰ ਅੱਜ ਜੇ ਅਸੀਂ ਅੱਗੇ ਨੂੰ ਵੀ ਅਸੀਂ ਜੇ ਹੋਰ ਪਾਵਰਫੁੱਲ ਹੋਵਾਂਗੇ, ਹੋਰ ਪਾਵਰਫੁੱਲ ਜਾਵਾਂਗੇ ਤਾਂ ਹੀ ਆਪਾਂ ਆਪਣੀ ਕਮਿਊਨਿਟੀ ਦਾ ਵਧੀਆ ਮੈਸੇਜ ਸਾਰੇ ਕਿਤੇ ਦੇ ਸਕਦੇ ਹਾਂ। ਉਹ ਪਾਵਰ ਤੋਂ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਉਹ ਪਾਵਰ ਨਾਲ ਕਿਸੇ ਨੂੰ ਡੋਮੀਨੇਟ ਕਰਨਾ, ਉਹ ਪਾਵਰ ਤੋਂ ਮਤਲਬ ਸਿਰਫ ਇਹ ਹੁੰਦਾ ਵੀ ਤੁਸੀਂ ਇੱਕ ਰੀਪ੍ਰੈਜੈਂਟੇਟਿਵ ਬਣ ਜਾਂਦੇ ਹੋ, ਇੱਕ ਅਫੀਸ਼ੀਅਲ ਬਣ ਜਾਂਦੇ ਹੋ, ਚਾਹੇ ਉਹ ਤੁਸੀਂ ਪੋਲੀਟੀਕਲ ਪਾਵਰ ਦੇ ਰੂਪ ਦੇ ਵਿੱਚੋਂ, ਚਾਹੇ ਤੁਸੀਂ ਕਿਸੇ ਵੀ ਅਫੀਸ਼ੀਅਲ ਜੋਬ ਦੇ ਰੂਪ ਦੇ ਵਿੱਚੋਂ, ਸੋ ਉਹ ਚੀਜ਼ ਜ਼ਰੂਰ ਹੈਗੀ ਹੈ ਵੀ ਆਪਾਂ ਵੀ ਸਾਰੇ ਆਪਣੀ ਐਜੂਕੇਸ਼ਨ ਦੇ ਉੱਤੇ ਧਿਆਨ ਦੇ ਕੇ, ਸੋ ਜੇ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਐਜੂਕੇਸ਼ਨ ਤੇ ਧਿਆਨ ਦੇ ਕੇ ਫੋਕਸਡ ਹੋ ਕੇ, ਸੋ ਕਮਿਊਨਿਟੀ ਦੀ ਗੱਲ ਆਪਾਂ ਹੋਰ ਵੱਡੀ ਸਟੇਜ ਤੇ ਹੋਰ ਵੱਡੇ ਪਲੇਟਫਾਰਮ ਤੱਕ ਲਿਜਾ ਸਕਦੇ ਹਾਂ।
0: ਬਿਲਕੁਲ, ਇਹ ਤਾਂ ਬਹੁਤ ਵਧੀਆ ਗੱਲ ਕੀਤੀ ਤੁਸੀਂ। ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਕਮਿਊਨਿਟੀ ਦੀ, ਤਾਂ ਮੈਂ ਥੋੜਾ ਯੂਥ ਤੇ ਆਉਂਗੀ ਨਾ, ਯੂਥ ਦੀ ਜੇ ਗੱਲ ਕਰੀਏ

0: ਅੱਜਕੱਲ ਦੀ ਜਿਹੜੀ ਜਨਰੇਸ਼ਨ ਆ, ਸੋ ਕਾਲ ਸਾਡੀ ਜੈਨ ਦੀ ਜਨਰੇਸ਼ਨ ਦੀ ਗੱਲ ਕਰੀਏ ਜੇ ਆਪਾਂ, ਉਹਨਾਂ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਦਸਤਾਰ ਦਾ ਕੀ ਮਹੱਤਵ ਆ ਉਹਨਾਂ ਲਈ, ਤੇ ਉਹਨਾਂ ਨੂੰ ਕਿਵੇਂ ਇਹਦੀ
1: ਦੇਖੋ,
0: ਇੰਪੋਰਟੈਂਸ ਆਪਾਂ ਸਮਝਾਈਏ, ਕਿਉਂਕਿ ਅੱਜਕੱਲ ਦਾ ਯੂਥ ਬਹੁਤ ਬਦਲ ਰਿਹਾ ਹੈ।
1: ਡੈਫੀਨੇਟਲੀ ਬਦਲ ਰਿਹਾ ਜੀ, ਕਿਉਂਕਿ ਜ਼ਮਾਨਾ ਹਮੇਸ਼ਾ ਹੀ ਚੇਂਜ ਹੁੰਦਾ ਰਹਿੰਦਾ ਜੀ, ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਆ, ਸੋਚ ਚੇਂਜ ਹੁੰਦੀ ਰਹਿੰਦੀ ਆ। ਬਟ ਜੇ ਮੈਂ ਕਹਾਂ ਵੀ ਜੈਨਜ਼ੀ ਇਹਨੂੰ ਕਿਵੇਂ ਦੇਖਦੀ ਆ, ਤਾਂ ਬਹੁਤ ਜੈਨਜ਼ੀ ਇਦਾਂ ਦੀ ਹੈਗੀ ਆ ਜੀ, ਜਿਹੜੀ ਦਸਤਾਰ ਨੂੰ ਜਾਂ ਤਾਂ ਸਜਾਉਂਦੀ ਆ ਜੀ, ਤੇ ਜਾਂ ਜੇ ਨਹੀਂ ਵੀ ਸਜਾਉਂਦੀ ਤਾਂ ਉਹਨੂੰ ਦਸਤਾਰ ਦੀ ਰਿਸਪੈਕਟ ਦਾ ਪਤਾ। ਬਟ ਸਟਿਲ ਦੇਖੋ, ਪਰਸੈਂਟੇਜ ਹੁੰਦੀ ਆ ਜੀ, ਪਰਸੈਂਟੇਜ ਕਦੇ ਵੀ 100 ਨਹੀਂ ਹੋ ਸਕਦਾ ਰਿਜ਼ਲਟ ਕਿਸੇ ਵੀ ਚੀਜ਼ ਦਾ, ਤੇ ਕਦੇ ਵੀ ਮੈਨੂੰ ਲੱਗਦਾ 0 ਨਹੀਂ ਹੁੰਦਾ। ਸੋ ਉਹ ਜਿਹੜੀ ਪਰਸੈਂਟੇਜ ਆ ਜੀ, ਉੱਪਰ ਥੱਲੇ ਹੁੰਦੀ ਰਹਿੰਦੀ ਆ, ਬਟ ਇਹ ਨਹੀਂ ਹੁੰਦਾ ਵੀ ਉਹਦੇ ਬਾਰੇ ਪਤਾ ਨਹੀਂ। ਤੇ ਬਾਕੀ ਜਿਹੜੀ ਇਹ ਫਿਲਮ ਆ ਜੀ, ਉਹੀ ਤਾਂ ਇਹਨੇ ਇਹੀ ਚੀਜ਼ ਆ ਜੀ, ਇਹਦੀ ਜਿਹੜੀ ਮੇਕਿੰਗ ਆ ਉਹ ਜੈਨਜ਼ੀ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੋਈ ਆ ਜੀ। ਇਹਦੀ ਮੇਕਿੰਗ ਜੋ ਐਡਵਾਂਸ ਫਿਲਮ ਮੇਕਿੰਗ ਆ, ਐਡਵਾਂਸ ਫਿਲਮ ਮੇਕਿੰਗ ਦੇ ਤੌਰ ਤੇ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਇਹਦੀ ਮੇਕਿੰਗ ਕੀਤੀ ਆ। ਸਾਡੇ ਡਾਇਰੈਕਟਰ ਬੜੇ ਯੰਗ ਨੇ, ਅਮਰ ਹੁੰਦਲ, ਉਹਨਾਂ ਦਾ ਵਿਜ਼ਨ ਇਦਾਂ ਦਾ। ਸੋ ਜਿਵੇਂ ਦੀ ਮੇਕਿੰਗ ਚੱਲਦੀ ਆ, ਮੈਨੂੰ ਇਹ ਲੱਗਦਾ ਵੀ ਕਿਉਂਕਿ ਪ੍ਰੀਚਿੰਗ ਨਾ ਲੱਗੇ ਜੀ, ਕੰਟੈਂਟ ਵਧੀਆ ਹੋਵੇ, ਪਰ ਉਹ ਮੂਵੀ ਜਦੋਂ ਆਪਾਂ ਸਿਨੇਮੇ ਜਾਂਦੇ ਹਾਂ, ਆਪਾਂ ਇੰਜੋਇਮੈਂਟ ਲਈ ਜਾਂਦੇ ਹਾਂ, ਐਂਟਰਟੇਨਮੈਂਟ ਲਈ ਜਾਂਦੇ ਹਾਂ, ਤੇ ਆਪਾਂ ਨੂੰ ਹੁੰਦਾ ਵੀ ਵਿਜੂਅਲ ਸਾਨੂੰ ਸੋਹਣੇ ਦੇਖਣ। ਸੋ ਇਹਦੇ ਵਿੱਚ ਇਹ ਅਸੀਂ ਮੇਕ
0: ਬਿਲਕੁਲ
1: ਸ਼ੋਰ ਕੀਤਾ, ਸਾਡੇ ਪ੍ਰੋਡਕਸ਼ਨ ਹਾਊਸ ਵੱਲੋਂ ਵੀ, ਵਾਈਟ ਹਲ ਵੱਲੋਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਇਹਦੇ ਤੇ ਇੰਨੇ ਫੰਡਸ, ਇੰਨਾ ਬਜਟ ਲਾਇਆ ਗਿਆ, ਤੇ ਸਾਡੇ ਡਾਇਰੈਕਟਰ ਨੇ ਵੀ ਇਸੇ ਚੀਜ਼ ਨੂੰ ਮੇਕ ਸ਼ੋਰ ਕੀਤਾ ਵੀ ਇਹਦੀ ਜਿਹੜੀ ਮੇਕਿੰਗ ਆ ਉਹ ਐਡਵਾਂਸ ਹੋਵੇ, ਪਤਾ ਲੱਗੇ ਵੀ ਪੰਜਾਬੀ ਸਿਨੇਮੇ ਦਾ ਲੈਵਲ ਦੇ ਵਿੱਚ ਕੁਛ ਨਵਾਂ ਉਭਾਰ ਆ ਰਿਹਾ, ਨਵੀਆਂ ਚੀਜ਼ਾਂ ਬਣ ਰਹੀਆਂ ਨੇ, ਤੇ ਇਹਦੀ ਮੇਕਿੰਗ ਆ
0: ਹਾਂ
1: ਜਿਹੜੀ ਉਹ ਸਾਰਿਆਂ ਨੂੰ, ਇਹਦੀ ਸਕਰੀਨ ਪਲੇ ਆ ਉਹ ਇਦਾਂ ਦੀ ਆ ਵੀ ਤੁਹਾਨੂੰ ਬੰਨ ਕੇ ਬਿਠਾਊਗੀ। ਸੋ ਇਹਦੀ ਮੇਕਿੰਗ ਅਸੀਂ ਮੇਕ ਸ਼ੋਰ ਕੀਤਾ ਵੀ ਉਹ ਮੋਰ ਲਾਈਕ, ਮੋਰ ਦੈਨ ਅ ਕਮਰਸ਼ੀਅਲ ਫਿਲਮ ਇਹਦੀ ਮੇਕਿੰਗ ਹੋਵੇ, ਤੇ ਜਿਹੜਾ ਦਾ ਕੰਟੈਂਟ ਹੋਵੇ ਉਹ ਰੀਅਲਿਸਟਿਕ ਹੋਵੇ। ਸੋ ਇਹ ਦੋਨੋਂ ਚੀਜ਼ਾਂ ਦਾ ਬਹੁਤ ਵੱਡਾ ਤਾਲਮੇਲ ਆ ਵੀ, ਜਿਹਨੂੰ ਆਪਾਂ ਇੱਕ ਕੰਟੈਂਟ ਵਾਲਾ ਐਕਸ਼ਨ ਜਾਂ ਇੱਕ ਕੰਟੈਂਟ ਵਾਲੀ ਬਹੁਤ ਪਾਏਦਾਰ ਮੂਵੀ ਜੀ, ਬਹੁਤ ਸਮੇਂ ਬਾਅਦ ਮੈਨੂੰ ਲੱਗਦਾ ਵੀ ਐਕਸ਼ਨ ਮੂਵੀ ਇੱਦਾਂ ਦੀ ਕੋਈ ਆਈ ਹੋਊਗੀ ਜੀ।

0: LKR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadere kifayati rihaish di shuruaat vadere karan di uplabdhta naal hundi hai. Ise layi navi Queensland sarkar soobe bhar vich 98,000 ton vi vadh nave karan de nirman da raah khol rahi hai. ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane. Navi Queensland Sarkar 4000 hectare to vivad jameen rihaish layi uplabdh karwa rahi hai ate lodwanda layi 53,500 samajik ate community ghar muhiya karwa rahi hai. A place to call home, khojo. Queensland Sarkar, Brisbane valon adhikarat. Authorized by the Queensland Government, Brisbane. ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ, ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। Authorized by the Queensland Government, Brisbane.
3: यार सब ठीक है, बस मम्मी पापा इंडिया में अकेला फील करते हैं। अनऑर्गेनाइज्ड हेल्पर्स पे भरोसा भी नहीं होता। कल को इमरजेंसी हो जाए तो?
4: तूने ओम्सऑर्ग असिस्टेड लिविंग के बारे में सुना है? गुरुग्राम में है प्रोफेशनल सीनियर लिविंग, 24/7 नर्सिंग और डॉक्टर्स के स्ट्रॉन्ग टाइप्स के साथ। फोर्टिस, मेडांटा, सीके बिरला, आर्टेमिस, सब अच्छे हॉस्पिटल्स पास ही हैं।
3: सीरियसली? मतलब प्रॉपर केयर और मुझे यहाँ भी पीस ऑफ माइंड?
4: बिल्कुल। ओम्सऑर्ग असिस्टेड लिविंग, ऑस्ट्रेलियन ओन्ड सीनियर लिविंग इन गुरुग्राम इंडिया। ऑस्ट्रेलियन स्टैंडर्ड्स की प्रोफेशनलिज्म, एक्सपीरियंस टीम और ट्रस्टेड अल्टरनेटिव टू अनऑर्गेनाइज्ड अनरिलायबल होम हेल्पर्स। अपने पेरेंट्स के लिए सेफ डिग्निफाइड केयर चाहिए? ओम्सऑर्ग, स्पेल्ड OMSORG। वेबसाइट omsorg.co.in। व्हाट्सएप या कॉल कीजिए इंडिया नंबर 844-838-1360। ओम्सऑर्ग असिस्टेड लिविंग, जहां केयर का मतलब है रियल केयर।

0: ਸਾਰੇ ਐਕਟਰਸ ਨੇ ਜਿਹੜੇ ਪੰਜਾਬੀ ਵਾਲੇ ਮੈਕਸਿਮਮ ਬਾਲੀਵੁੱਡ ਵੱਲ ਜਾ ਰਹੇ ਹੈਗੇ ਨੇ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਕੰਮ ਕਰ ਰਹੇ ਨੇ। ਬੇਸ਼ੱਕ ਐਮੀ ਵਿਰਕ ਹੋਵੇ, ਹਾਰਡੀ ਸੰਧੂ ਹੋਵੇ, ਜੈਸੀ ਗਿੱਲ ਹੋਵੇ, ਸਾਰੇ। ਜੇ ਤੁਸੀਂ ਬਾਲੀਵੁੱਡ ਦੇ ਵਿੱਚ ਇਹ ਫਿਲਮ ਬਣਾਉਣੀ ਹੁੰਦੀ ਦਸਤਾਰ, ਤਾਂ ਕੀ ਇਸਦਾ ਅਸਰ ਆ ਜਿਹੜਾ ਉਹ ਕੁਛ ਵੱਖਰਾ ਹੁੰਦਾ ਜਾਂ ਸੇਮ ਰਹਿੰਦਾ?
1: ਦੇਖੋ ਜੀ, ਗੱਲ ਹੈਗੀ ਆ ਫਿਲਮ ਦੀ ਰਿਲੀਜ਼ ਤੇ ਉਹਦੇ ਮੈਸੇਜ ਦੀ, ਹੈ ਨਾ ਜੀ। ਮੈਨੂੰ ਲੱਗਦਾ ਜਿਹੜਾ ਮੈਸੇਜ ਆ ਜੀ, ਉਹ ਵਧੀਆ ਮੇਕਿੰਗ ਨਾਲ ਤੇ ਵਧੀਆ ਲੋਕਾਂ 'ਚ ਕਨਵੇ ਹੋਣਾ ਚਾਹੀਦਾ। ਨੋ ਡਾਊਟ, ਜਿੰਨਾ ਤੁਹਾਡੀ ਸਟੇਜ ਤੇ
0: ਬਿਲਕੁਲ
1: ਪਲੇਟਫਾਰਮ ਵੱਡਾ ਹੋਈ ਜਾਂਦਾ, ਉਨਾ ਤੁਹਾਡਾ ਇੰਪੈਕਟ, ਤੇ ਜਿਵੇਂ ਆਪਾਂ ਲਾਈਟ ਜਿੰਨੀ ਉੱਚੀ ਕਰਕੇ ਲਾ ਦਿੰਦੇ ਹਾਂ, ਉਨਾ ਉਹਦੀ ਰੋਸ਼ਨੀ ਉਹ ਦੂਰ ਤੱਕ ਜਾਣ ਲੱਗ ਜਾਂਦੀ ਹੈ ਜੀ। ਸੋ ਇਟਸ ਸੇਮ ਲਾਈਕ ਦੈਟ। ਜੇ ਆਪਾਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰਦੇ ਹਾਂ, ਮੈਂ ਬਾਰ ਬਾਰ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਜੀ, ਵੀ ਆਪਾਂ ਗਰੋ ਕਰੀਏ, ਜੇ ਸਾਊਥ ਵਾਲੇ ਆਪਣੇ ਸਿਨੇਮੇ ਨੂੰ ਇੱਥੇ ਤੱਕ ਲਿਜਾ ਸਕਦੇ ਆ ਤਾਂ ਪੰਜਾਬੀ ਸਿਨੇਮਾ ਵੀ ਜਾ।

0: ਸਕਦਾ ਜੀ। ਪੰਜਾਬੀ ਬੋਲੀ ਨੂੰ ਸੁਣਨ ਵਾਲੇ, ਪਿਆਰ ਕਰਨ ਵਾਲੇ, ਬੋਲਣ ਵਾਲੇ ਬਹੁਤ ਜ਼ਿਆਦਾ ਆਪਾਂ
1: ਬਹੁਤ ਜ਼ਿਆਦਾ ਹੈ, ਕਿਉਂਕਿ ਅੱਜ ਮੇਰੇ ਖਿਆਲ ਅੱਜ ਦੇ ਟਾਈਮ 'ਚ ਕੋਈ ਬਾਲੀਵੁੱਡ ਮੂਵੀ ਇਹੋ ਜਿਹੀ ਨਹੀਂ ਜਿਹਦੇ 'ਚ ਪੰਜਾਬੀ ਸੌਂਗ ਨਹੀਂ ਚੱਲਦਾ।
0: ਹਾਂਜੀ ਦੇਖੋ, ਤੇ ਉਹ ਪੰਜਾਬੀ ਮਿਊਜ਼ਿਕ ਆਪਣਾ ਬਹੁਤ ਅੱਗੇ ਤੱਕ ਜਾ ਰਿਹਾ ਜੀ, ਪਰ ਹਜੇ ਆਪਾਂ ਥੀਏਟਰ ਦੇ ਵਿੱਚ ਉਸ ਹੱਦ ਤੱਕ ਪੰਜਾਬੀ ਫਿਲਮਾਂ ਲਈ ਨਹੀਂ ਜਾਣ ਲੱਗੇ। ਜੇ ਹੋਊਗਾ ਜੀ ਤਾਂ ਉਹੀ ਗੱਲ ਹੋ ਜਾਣੀ ਹੈ ਜੀ, ਆਪਣਾ ਆਪਣੀ ਸਟੇਜ ਵੱਡੀ ਹੋ ਜਾਣੀ ਹੈ, ਆਪਣਾ ਪਲੇਟਫਾਰਮ ਵੱਡਾ ਹੋ ਜਾਣਾ, ਤਾਂ ਆਪਾਂ ਆਪਣੇ ਕਲਚਰ ਨੂੰ ਬੈਟਰ ਤਰੀਕੇ ਨਾਲ ਦਿਖਾ ਸਕਦੇ ਹਾਂ, ਕਿਉਂਕਿ ਕਿਸੇ ਵੀ ਸਟੇਟ ਦਾ ਕਲਚਰ ਉੱਥੋਂ ਦੇ ਲੋਕ ਉਹਨੂੰ ਜ਼ਿਆਦਾ ਬੈਟਰ ਦਿਖਾ ਸਕਦੇ ਆ ਜੀ, ਜਿਹੜੇ ਉਹਦੇ ਨਾਲ ਜੁੜੇ ਹੋਏ ਆ, ਹਨਾ। ਹੁਣ ਜੇ ਮੈਂ ਕਹਾਂ ਆਪਾਂ, ਮੈਂ ਕਿਸੇ ਹੋਰ ਸਟੇਟ ਦਾ ਕਲਚਰ ਦਿਖਾਉਣਾ ਹੋਵੇ ਤਾਂ ਸ਼ਾਇਦ ਮੈਂ ਉਹਦੇ ਨਾਲ 100% ਇਨਸਾਫ਼ ਨਹੀਂ ਕਰ ਸਕਦਾ ਜੀ, ਕਿਉਂਕਿ ਮੈਂ ਉਹ ਕਲਚਰ ਨੂੰ ਵਿੱਚ ਰਹਿ ਕੇ ਨਹੀਂ ਦੇਖਿਆ ਹੋਇਆ। ਜਿਨ੍ਹਾਂ ਨੇ ਦੇਖਿਆ ਹੁੰਦਾ ਉਹ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਆ। ਹੁਣ ਸਾਊਥ ਦਾ ਸਿਨੇਮਾ ਸਾਊਥ ਦੇ ਕਲਚਰ ਨੂੰ ਇੰਨੇ ਬੈਟਰ ਤਰੀਕੇ ਨਾਲ ਪੋਰਟਰੇ ਕਰਦਾ ਤਾਂ ਉਹਨਾਂ ਵਰਗਾ ਕੋਈ ਹੋਰ ਨਹੀਂ ਕਰ ਸਕਦਾ ਸੀ, ਤਾਂ ਉਹਨਾਂ ਨੇ ਆਪਣਾ ਕਲਚਰ, ਆਪਣੇ ਕਲਚਰ ਦੀ ਰਿਚਨੈਸ ਸਾਰੇ ਵਰਲਡ ਵਾਈਡ ਦੱਸੀ ਆ, ਤਾਂ ਆਪਾਂ ਵੀ ਆਪਣੇ ਪੰਜਾਬੀ ਕਲਚਰ ਦੀ ਰਿਚਨੈਸ ਵਰਲਡ ਵਾਈਡ ਦੱਸ ਸਕਦੇ ਹਾਂ।
1: ਬਿਲਕੁਲ ਬਿਲਕੁਲ।

0: KR Event proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and T&Cs apply.
2: Vadhere kifayati rihaish di shuruaat vadhere karan di uplabdhta naal hundi hai. ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇੰਸਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇੰਸਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ।

0: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਖ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: Just moved from overseas? Start banking like a local with ANZ. We're one of Australia's biggest banks and we're chosen by millions. For customers living in Australia, available in English only. Consider if right for you. Eligibility criteria and T&Cs apply.
0: ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 ਹੈਕਟੇਅਰ ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਈਨਜ਼ਲੈਂਡ ਸਰਕਾਰ 4,000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ, ਬ੍ਰਿਸਬੇਨ।

0: ਹੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਇਨ ਐਂਡ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਹਨੀ ਇਹ ਤੁਮ ਕਹਾਂ ਲੈ ਜਾ ਰਹੀ ਹੋ, ਇਹ ਗਰੋਸਰੀ ਪਾਸ ਵਾਲੀ ਸ਼ਾਪ ਸੇ ਲੈ ਸਕਤੇ ਹੈ ਨਾ?
3: ਯੈਸ ਬੇਬੀ, ਬਟ ਨੋ ਕੰਪਰੋਮਾਈਜ਼ ਵਿਦ ਕੁਆਲਿਟੀ ਐਂਡ ਹੈਲਥ। ਹਮ ਜਾਏਂਗੇ ਸਿਰਫ MC's ਇੰਡੀਅਨ ਐਂਡ ਆਈਲੈਂਡ ਫੂਡ।
2: ਐਸਾ ਕਿਆ ਖਾਸ ਹੈ ਵਹਾਂ?
3: ਸਭ ਕੁਛ, ਕੁਆਲਿਟੀ ਸਪਾਈਸਿਸ, ਲੈਂਟਿਲਸ, ਰਾਈਸ, ਫਲਾਰ ਔਰ ਫ੍ਰੋਜ਼ਨ ਸਬਜ਼ੀ ਫਰੋਮ ਫਿਜੀ ਐਂਡ ਇੰਡੀਆ। ਬ੍ਰਿਸਬੇਨ ਕੇ ਬੈਸਟ ਇੰਡੀਅਨ ਬੁਚਰ ਸਪਲਾਈਂਗ ਫਾਰਮ ਫ੍ਰੈਸ਼ ਗੋਟ, ਲੈਂਬ, ਚਿਕਨ ਐਂਡ ਡਕ ਔਰ ਫ੍ਰੈਸ਼ ਲੋਕਲ ਪ੍ਰੋਡਿਊਸ ਵੀ ਰੱਖਤੇ ਹੈ। ਸਾਥ ਹੀ ਕਿਚਨਵੇਅਰ ਐਂਡ ਡਿਸਪੋਜ਼ੇਬਲ ਪਲੇਟਸ ਕੀ ਲਾਰਜ ਰੇਂਜ ਕਿਸੀ ਵੀ ਫੰਕਸ਼ਨ ਕੇ ਲਿਏ।
2: ਅਰੇ ਵਾਹ, ਇੰਟੈਲੀਜੈਂਟ ਹੋ ਗਈ ਹੋ।
3: MC's ਇੰਡੀਅਨ ਐਂਡ ਆਈਲੈਂਡ ਫੂਡ, ਸਰਵਿੰਗ ਬ੍ਰਿਸਬੇਨ ਸਿੰਸ 1999, ਓਪਨ 7 ਡੇਜ਼।

ਕੁਈਨਜ਼ਲੈਂਡ ਦੀ ਨਵੀਂ ਸਰਕਾਰ ਬ੍ਰਿਸਬੇਨ ਲਈ ਵੱਡੇ ਕੰਮ ਪੂਰੇ ਕਰ ਰਹੀ ਹੈ। ਅਸੀਂ 50 ਸੈਂਟ ਦੇ ਕਿਰਾਏ ਪੱਕੇ ਤੌਰ ਉੱਤੇ ਲਾਗੂ ਕਰ ਦਿੱਤੇ ਹਨ। ਅਸੀਂ ਹੋਰ ਵੀ ਵੱਧ ਡਾਕਟਰ ਮੁਹੱਈਆ ਕਰਵਾ ਰਹੇ ਹਾਂ ਅਤੇ ਪ੍ਰਿੰਸ ਚਾਰਲਸ ਅਤੇ ਰਾਇਲ ਬ੍ਰਿਸਬੇਨ ਵਰਗੇ ਹਸਪਤਾਲਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। 1600 ਹੋਰ ਪੁਲਿਸ ਕਰਮੀ ਅਤੇ ਹੋਰ ਸਖਤ ਕਾਨੂੰਨ ਲਿਆ ਰਹੇ ਹਾਂ। ਸਥਾਨੀ ਸਕੂਲ ਅਤੇ ਖੇਡ ਕਲੱਬਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। ਨਾਲ ਹੀ 2032 ਅਤੇ ਉਸ ਤੋਂ ਵੀ ਅੱਗੇ ਦੇ ਸਮੇਂ ਵਾਸਤੇ ਇੱਕ ਨਵੀਂ ਖੇਡ ਇਮਾਰਤ ਜਿਸ ਵਿੱਚ ਇੱਕ ਨੈਸ਼ਨਲ ਅਕਵੈਟਿਕ ਸੈਂਟਰ ਅਤੇ ਐਥਲੀਟ ਵਿਲੇ ਸ਼ਾਮਲ ਹਨ ਜੋ ਕਿ ਅੱਗੇ ਚੱਲ ਕੇ ਰਿਹਾਇਸ਼ ਲਈ ਵਰਤੀ ਜਾਵੇਗੀ। ਅਸੀਂ ਤੁਹਾਡੇ ਲਈ ਹੋਰ ਕੀ ਮੁਹੱਈਆ ਕਰਵਾ ਰਹੇ ਹਾਂ ਇਸ ਬਾਰੇ ਜਾਣੋ। ਡਿਲੀਵਰਿੰਗ ਫਾਰ ਕੁਈਨਜ਼ਲੈਂਡ ਸਰਚ ਕਰੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਕੁਈਨਜ਼ਲੈਂਡ ਦੀ ਨਵੀਂ ਸਰਕਾਰ ਬ੍ਰਿਸਬੇਨ ਲਈ ਵੱਡੇ ਕੰਮ ਪੂਰੇ ਕਰ ਰਹੀ ਹੈ। ਅਸੀਂ 50 ਸੈਂਟ ਦੇ ਕਿਰਾਏ ਪੱਕੇ ਤੌਰ ਉੱਤੇ ਲਾਗੂ ਕਰ ਦਿੱਤੇ ਹਨ। ਅਸੀਂ ਹੋਰ ਵੀ ਵੱਧ ਡਾਕਟਰ ਮੁਹੱਈਆ ਕਰਵਾ ਰਹੇ ਹਾਂ ਅਤੇ ਪ੍ਰਿੰਸ ਚਾਰਲਸ ਅਤੇ ਰਾਇਲ ਬ੍ਰਿਸਬੇਨ ਵਰਗੇ ਹਸਪਤਾਲਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। 1600 ਹੋਰ ਪੁਲਿਸ ਕਰਮੀ ਅਤੇ ਹੋਰ ਸਖਤ ਕਾਨੂੰਨ ਲਿਆ ਰਹੇ ਹਾਂ। ਸਥਾਨੀ ਸਕੂਲ ਅਤੇ ਖੇਡ ਕਲੱਬਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। ਨਾਲ ਹੀ 2032 ਅਤੇ ਉਸ ਤੋਂ ਵੀ ਅੱਗੇ ਦੇ ਸਮੇਂ ਵਾਸਤੇ ਇੱਕ ਨਵੀਂ ਖੇਡ ਇਮਾਰਤ ਜਿਸ ਵਿੱਚ ਇੱਕ ਨੈਸ਼ਨਲ ਅਕਵੈਟਿਕ ਸੈਂਟਰ ਅਤੇ ਐਥਲੀਟ ਵਿਲੇ ਸ਼ਾਮਲ ਹਨ ਜੋ ਕਿ ਅੱਗੇ ਚੱਲ ਕੇ ਰਿਹਾਇਸ਼ ਲਈ ਵਰਤੀ ਜਾਵੇਗੀ। ਅਸੀਂ ਤੁਹਾਡੇ ਲਈ ਹੋਰ ਕੀ ਮੁਹੱਈਆ ਕਰਵਾ ਰਹੇ ਹਾਂ ਇਸ ਬਾਰੇ ਜਾਣੋ। ਡਿਲੀਵਰਿੰਗ ਫਾਰ ਕੁਈਨਜ਼ਲੈਂਡ ਸਰਚ ਕਰੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ, ਬ੍ਰਿਸਬੇਨ।

ਸਤਿਸ਼ਕਾਲ ਜੀ ਮੈਂ ਸੰਦੇਸ਼ ਅਲਖ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸੋਨੀ 107.1 ਤੇ ਜਿਗਲਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਅਮਰੀਕੀ ਫੌਜ ਨੇ ਇਰਾਨ ਵਿਚ ਪਨਡੁੱਬੀ ਅਤੇ ਜਹਾਜ਼ਾਂ ਦੀ ਦੇਖਭਾਲ ਦੇ ਕੇਂਦਰ ਤੇ ਹਮਲਾ ਕਰ ਦਿੱਤਾ। ਸੈਂਟਰਲ ਕਮਾਂਡ ਨੇ ਦਸਿਆ ਹੈ ਕਿ ਫੌਜ ਨੇ ਐਤਵਾਰ ਨੂੰ ਕਈ ਡਰੋਨਾਂ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਟਿਕਾਣਿਆਂ ਤੇ ਹਮਲੇ ਕੀਤੇ। ਸੈਂਟਰਲ ਕਮਾਂਡ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਕੱਲ ਸੈਂਟਕੌਮ ਦੀਆਂ ਫੌਜਾਂ ਨੇ ਕਈ ਵਨ ਵੇ ਅਟੈਕ ਡਰੋਨਾਂ ਦਾ ਇਸਤੇਮਾਲ ਕਰਕੇ ਇਰਾਨ ਵਿਚ ਪਨਡੁੱਬੀ ਅਤੇ ਜਹਾਜ਼ ਦੀ ਦੇਖਭਾਲ ਦੀ ਸਹੂਲਤ ਤੇ ਸਫਲਤਾਪੂਰਵਕ ਹਮਲਾ ਕੀਤਾ। ਇਹ ਹਮਲੇ ਅਜਿਹੇ ਸਮੇਂ ਵਿਚ ਹੋ ਰਹੇ ਹਨ ਜਦੋਂ ਅਮਰੀਕਾ ਤੇ ਇਰਾਨ ਆਪਣੇ ਹੀ ਪੁਰਾਣੇ ਰੂਪ ਵਿਚ ਵਾਪਸ ਪਰਤ ਰਹੇ ਹਨ। ਇਕ ਪਾਸੇ ਜਿੱਥੇ ਅਮਰੀਕਾ ਇਰਾਨ ਦੇ ਟਿਕਾਣਿਆਂ ਤੇ ਹਮਲਾ ਕਰ ਰਿਹੈ, ਉਥੇ ਦੂਜੇ ਪਾਸੇ ਇਰਾਨ, ਕਤਰ, ਬਹਿਰੀਨ, ਜਾਰਡਨ ਅਤੇ ਓਮਾਨ ਸਮੇਤ ਮਿਡਲ ਈਸਟ ਦੇ ਆਸ ਪਾਸ ਦੇ ਦੇਸ਼ਾਂ ਵਿਚ ਮੌਜੂਦ ਅਮਰੀਕੀ ਟਿਕਾਣਿਆਂ ਤੇ ਹਮਲਾ ਕਰ ਰਿਹੈ। ਅਮਰੀਕਾ ਨੇ ਇਰਾਨ ਦੇ ਅਹਿਮ ਬੰਦਰ ਅੱਬਾਸ ਪੋਰਟ ਤੇ ਹਮਲਾ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਅਮਰੀਕੀ ਫੌਜ ਨੇ ਜੰਗੀ ਮੁਹਿੰਮ ਵਿਚ ਸਮੁੰਦਰੀ ਡਰੋਨ ਦਾ ਇਸਤੇਮਾਲ ਕੀਤਾ ਸੀ। ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਪਿਛਲੀ ਰਾਤ ਦੇ ਹਮਲਿਆਂ ਨੇ ਇਰਾਨ ਦੀ ਵਪਾਰਕ ਸ਼ਿਪਿੰਗ ਤੇ ਹਮਲੇ ਜਾਰੀ ਰੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੱਤਾ। ਇਹ ਘਟਨਾ ਅਮਰੀਕੀ ਫੌਜ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ ਸੋਮਵਾਰ ਨੂੰ ਉਸਨੇ ਦਰਜਨਾਂ ਟਿਕਾਣਿਆਂ ਤੇ ਹਮਲੇ ਕੀਤੇ। ਇਨ੍ਹਾਂ ਵਿਚ ਏਅਰ ਡਿਫੈਂਸ ਸਿਸਟਮ, ਰਡਾਰ ਸਾਈਟਾਂ, ਮਿਸਾਈਲਾਂ ਅਤੇ ਡਰੋਨ ਉਪਕਰਨ ਅਤੇ ਛੋਟੀਆਂ ਕਿਸ਼ਤੀਆਂ ਸ਼ਾਮਲ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਹੋਰਮੁਜ਼ ਸਟ੍ਰੇਟ ਤੇ ਕਬਜ਼ਾ ਕਰ ਰਹੇ ਹਾਂ। ਉਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਵਿਚ ਤਣਾਅ ਵਾਧਾ ਹੀ ਜਾ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਰਾਵਲਕੋਟ ਵਿਚ ਆਮ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ, ਜਿਸ ਨਾਲ ਸ਼ਹਿਰ ਦੇ ਨਵੇਂ ਬੱਸ ਟਰਮੀਨਲ ਦੇ ਨੇੜੇ ਮੁੜ ਝੜਪਾਂ ਸ਼ੁਰੂ ਹੋ ਗਈਆਂ। ਇਨ੍ਹਾਂ ਝੜਪਾਂ ਦੌਰਾਨ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿਚ 6 ਆਮ ਨਾਗਰਿਕ ਮਾਰੇ ਗਏ। ਮਾਰੇ ਗਏ ਲੋਕਾਂ ਵਿਚ ਜ਼ਾਹਿਦ ਮੁਗਲ, ਜ਼ਫਰ ਮੁਗਲ, ਅਸਲਾਨ ਅਕਬਰ ਅਤੇ ਵਾਜ਼ਿਦ ਹਯਾਤ ਸ਼ਾਮਲ ਹਨ। ਰਾਵਲਕੋਟ ਦੇ ਮਟਿਆਲ ਮੀਰਾ ਬੱਸ ਟਰਮੀਨਲ ਵਿਚ ਵਾਜ਼ਿਦ ਹਯਾਤ ਦੀ ਮੌਤ ਹੋ ਗਈ। ਇਸ ਤਾਜ਼ਾ ਹਿੰਸਾ ਨੇ ਖੇਤਰ ਵਿਚ ਤਣਾਅ ਹੋਰ ਵਧਾ ਦਿੱਤਾ ਹੈ, ਜਿੱਥੇ ਇਸਲਾਮਾਬਾਦ ਵਿਰੁੱਧ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਹਿੰਸਾ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿਚ ਰਹਿ ਰਹੇ ਮਕਬੂਜ਼ਾ ਕਸ਼ਮੀਰ ਭਾਈਚਾਰੇ ਦੇ ਮੈਂਬਰ ਵਾਸ਼ਿੰਗਟਨ ਵਿਚ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਨੇ ਖੇਤਰ ਵਿਚ ਤੇਜ਼ੀ ਨਾਲ ਵਿਗੜ ਰਹੇ ਮਨੁੱਖੀ ਸੰਕਟ ਨੂੰ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਮੰਗਿਆ ਹੈ। ਉਧਰ ਭਾਰਤੀ ਸੁਪਰੀਮ ਕੋਰਟ ਨੇ ਸਮੇਂ ਰੈਨਾ ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਮੇਂ ਰੈਨਾ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ। ਸੁਪਰੀਮ ਕੋਰਟ ਨੇ ਇੰਡੀਆ ਗੋਟ ਲੇਟੈਂਟ ਵਿਵਾਦ ਤੇ ਸਮੇਂ ਰੈਨਾ ਨੂੰ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਰੈਨਾ ਨੇ ਕੋਰਟ ਨੂੰ ਘੁਮਾ ਰਖਿਆ ਹੈ। ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਮੇਂ ਰੈਨਾ ਕਿਸ ਤਰ੍ਹਾਂ ਦੇ ਯੂਥ ਆਈਕਨ ਹਨ, ਇਹ ਸੋਚ ਕੇ ਚਿੰਤਾ ਹੁੰਦੀ ਹੈ। ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਬਸ ਇਨ੍ਹਾਂ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈ ਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀ ਬ੍ਰਿਸੋਨੀ 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਓਆਰਐਮ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਵੇਲਾ ਹੋ ਚੁੱਕਿਆ ਜੀ, ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਕਰਨੀਆਂ ਹੀ ਕਰਨੀਆਂ ਨੇ, ਨਾਲੋ ਨਾਲ ਪੰਜਾਬੀ ਗੀਤਾਂ ਦਾ ਤੜਕਾ ਵੀ ਜ਼ਰੂਰ ਲਗਾਉਣਾ। ਪਰ ਅੱਜ ਮੈਂ ਇਕੱਲੀ ਨਹੀਂ ਹੈਗੀ, ਅੱਜ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ, ਮਤਲਬ ਸਾਡੇ ਨਾਲ ਗੱਲਾਂ ਕਰਨ ਦੇ ਲਈ ਖਾਸ ਮਹਿਮਾਨ ਨੇ। ਤਾਂ ਉਹ ਮਹਿਮਾਨ ਅਜੇ ਹੈਗੇ ਨੇ ਜਿਨ੍ਹਾਂ ਦੀ ਫਿਲਮ ਆ ਰਹੀ ਹੈ, ਤੇ ਜਦੋਂ ਜਦੋਂ ਕੋਈ ਫਿਲਮ ਲੈ ਕੇ ਆਏ ਨੇ ਜਾਂ ਕੋਈ ਗਾਣਾ ਲੈ ਕੇ ਆਏ ਨੇ ਤਾਂ ਬਹੁਤ ਹੀ ਬਾਕਮਾਲ ਹੁੰਦਾ, ਬਹੁਤ ਹੀ ਜ਼ਿਆਦਾ ਸ਼ਾਨਦਾਰ ਹੁੰਦਾ। ਤਾਂ ਇੰਜ ਕਰੋ, ਤੁਸੀਂ ਜੁੜਨਾ ਸ਼ੁਰੂ ਕਰ ਦੋ। ਮੈਂ ਹੁਣੇ 2 ਮਿੰਟ ਦੇ ਵਿੱਚ ਲੈ ਕੇ ਆਉਂਦੀ ਹਾਂ। ਤੇ ਸਾਡੇ ਨਾਲ ਅੱਜ ਮੌਜੂਦ ਨੇ ਤਰਸੇਮ ਜੱਸੜ, ਸਾਰੇ ਰਲ ਕੇ ਕਰਦੇ ਉਹਨਾਂ ਦਾ ਸਵਾਗਤ।

0: ਮਤਲਬ ਇਹਨਾਂ ਦਾ ਬਹੁਤ ਬਹੁਤ ਬਾਰਕਾ, ਤੁਹਾਨੂੰ ਇੰਨੀ ਵਧੀਆ ਮੂਵੀ ਆ ਰਹੀ ਹੈ, ਇਹਦਾ ਜਿਹੜਾ ਟ੍ਰੇਲਰ ਬਹੁਤ ਪ੍ਰੋਮਿਸਿੰਗ ਆ, ਬਹੁਤ ਵਧੀਆ ਲੱਗਿਆ, ਤੇ ਰਿਲੀਜ਼ ਦੇ
1: ਥੈਂਕ
0: ਨੇੜੇ
1: ਯੂ
0: ਆ,
1: ਜੀ,
0: ਕੀ
1: ਥੈਂਕ ਯੂ।
0: ਫੀਲਿੰਗ ਹੈ ਤੁਹਾਡੀ?
1: ਫੀਲਿੰਗ ਜੀ ਬਸ ਐਕਸਾਈਟਡ ਵੀ
0: ਐਕਸਾਈਟਮੈਂਟ
1: ਆ ਜੀ,
0: ਕਿੰਨੀ ਆ?
1: ਹਾਂਜੀ, ਨਾਲ ਥੋੜਾ ਥੋੜਾ ਇੱਕ ਹੁੰਦਾ ਜੀ ਪ੍ਰੈਸ਼ਰ ਵੀ ਹੁੰਦਾ, ਜਦ ਤੱਕ ਰਿਲੀਜ਼ ਹੋ ਕੇ ਪਹਿਲੇ ਦਿਨ ਦਾ, ਜਿਵੇਂ ਹੁੰਦਾ ਨਾ ਵੀ ਜਦੋਂ ਵੋਟਿੰਗ ਤੋਂ ਬਾਅਦ ਜਿਹੜੇ ਫਸਟ ਰਿਜ਼ਲਟਸ ਹੁੰਦੇ ਆ ਉਹ ਤੱਕ ਤੁਹਾਨੂੰ ਚੈਨ ਜਿਹਾ ਨਹੀਂ ਆਉਂਦਾ, ਉਹ ਉਹ ਉਹ ਮੈਨੂੰ ਲੱਗਦਾ ਨਾਲ ਉਹ ਵੀ ਆ ਜੀ।
0: ਜੀ ਬਿਲਕੁਲ, ਨਾਲੇ ਇਹ ਇਹ ਚੀਜ਼ ਹੁੰਦੀ ਹੈ ਨਾ ਦੇ ਐਕਟਰਸ ਤੋਂ, ਜਿਨ੍ਹਾਂ ਤੋਂ ਇੱਕ ਹੁੰਦਾ ਨਾ ਕਿ ਇਹਨਾਂ ਦੇ ਹਮੇਸ਼ਾ ਜੋ ਵੀ ਪ੍ਰੋਜੈਕਟਸ ਆਏ ਨੇ ਉਹ ਬਹੁਤ ਵਧੀਆ ਰਹੇ ਹੈਗੇ ਨੇ, ਤਾਂ ਐਕਸਪੈਕਟੇਸ਼ਨਸ ਹੈਗੀਆਂ ਜਿਹੜੀਆਂ, ਆਡੀਓ ਲੈਵਲ ਹੋਰ ਅਪ ਹੁੰਦਾ ਜਾਂਦਾ ਹੈ, ਤਾਂ ਉਹ ਤੇ ਖਰੇ ਵੀ ਉਤਰਨਾ
1: ਡੈਫੀਨੇਟਲੀ,
0: ਹੁੰਦਾ ਹੈ
1: ਬਿਲਕੁਲ ਜੀ ਬਿਲਕੁਲ। ਚਲੋ ਇੰਨੀ ਕੁ ਤਸੱਲੀ ਹੈਗੀ ਹੈ ਵੀ ਫਿਲਮ ਵਧੀਆ ਬਣੀ ਹੈ
0: ਨਾ।
1: ਜੀ, ਬਹੁਤ ਜਿਨ੍ਹਾਂ ਦੀ ਸੋਚੀ ਸੀ ਉਵੇਂ ਦੀ ਬਣੀ ਆ, ਕਿਉਂਕਿ ਕੱਲ ਵਰਲਡ ਪ੍ਰੀਮੀਅਰ ਸੀਗਾ ਜੀ ਮੈਲਬਰਨ, ਉਹ ਦੇਖ ਲਿਆ ਇੱਥੇ, ਸੋ ਮਤਲਬ ਵਧੀਆ ਰਿਹਾ ਜੀ ਬਹੁਤ।
0: ਜੀ ਬਿਲਕੁਲ, ਕਿਉਂਕਿ ਜੋ ਉਹਦਾ ਸਬਜੈਕਟ ਰੱਖਿਆ ਉਹ ਬਹੁਤ ਜ਼ਿਆਦਾ ਸ਼ਾਨਦਾਰ ਹੈ, ਟ੍ਰੇਲਰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਬਹੁਤ ਹੀ ਜ਼ਿਆਦਾ ਅੱਛੀ ਹੋਣ ਵਾਲੀ ਹੈ। ਖੈਰ ਤੁਸੀਂ ਇਹ ਦੱਸੋ ਕਿ ਇਹ ਮੂਵੀ ਹੈਗੀ ਹੈ, ਇਹ ਕਿਸੇ ਰੀਅਲ ਇੰਸੀਡੈਂਟ ਦੇ ਨਾਲ ਹੈ ਥੋੜੀ ਬਹੁਤ ਜੁੜਦੀ ਹੋਈ ਹੈ, ਟੋਟਲੀ ਕਾਲਪਨਿਕ ਆ?
1: ਨਹੀਂ ਥੋੜੀ ਬਹੁਤ ਨਹੀਂ ਜੀ, ਇਹ ਬਹੁਤ ਜ਼ਿਆਦਾ ਰੀਅਲ ਇੰਸੀਡੈਂਟ ਨਾਲ ਜੁੜਦੀ ਹੈ ਜੀ, ਇਹਨਾਂ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਯੂਕੇ ਦੇ ਵਿੱਚ 80s ਦੇ ਵਿੱਚ, 80s ਦੇ ਟਾਈਮ ਦੇ ਵਿੱਚ, ਉਹ ਡੈਕੇਡ ਦੇ ਅਰਾਊਂਡ ਬੜਾ ਕੁਝ ਹੋਇਆ ਜੀ ਰੇਸਿਜ਼ਮ ਨਾਲ ਰਿਲੇਟਡ। ਸੋ ਉਦੋਂ ਇੱਕ ਮਰਡਰ ਵੀ ਹੋਇਆ ਜੀ ਆਪਣੇ ਇੱਕ ਮੁੰਡੇ ਦਾ, ਇਨੋਸੈਂਟ ਮੁੰਡੇ ਦਾ ਜੀ, ਜਿਹੜਾ ਕਿ ਹਜੇ ਸਿਰਫ 17-18 ਸਾਲਾਂ ਦਾ ਸੀਗਾ ਜੀ। ਸੋ ਮਤਲਬ ਉਹ ਚੀਜ਼ਾਂ ਨੂੰ ਜੀ, ਉਹ ਟਰੂ ਇਵੈਂਟਸ ਤੋਂ ਇਨਸਪਾਇਰਡ ਆ ਜੀ। ਸੋ ਇਹਦੀ ਜਿਹੜੀ ਸਟੋਰੀ ਆ, ਸਟੋਰੀ ਲਾਈਨ ਇਹਦੀ ਕਾਫੀ ਜ਼ਿਆਦਾ ਜਿਹੜੀ ਸੱਚਾਈ ਦੇ ਇਵੈਂਟਸ ਦੇ ਨੇੜੇ ਆ ਜੀ।
0: ਜੀ, ਤੇ ਇਹ ਤਾਂ ਉਦਾਂ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਜਦੋਂ ਆਪਾਂ ਖਬਰਾਂ ਦੇਖਦੇ ਹੈਗੇ ਆ, ਬਾਹਰ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਤਾਂ ਇਹ ਚੀਜ਼ਾਂ ਤਾਂ ਅੱਜ ਵੀ ਹੁੰਦੀਆਂ, ਤਾਂ ਲੱਗਦਾ ਹੈ ਕਿ ਇਸ ਤੇ ਕੋਈ ਹੋਰ ਕੋਈ ਹਾਰਡਕੋਰ ਰੂਲ ਬਣਨਾ ਚਾਹੀਦਾ ਹੈ, ਤੇ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ ਹੈ?
1: ਦੇਖੋ ਇਹ ਕਦੇ ਵੀ ਰੇਸਿਜ਼ਮ ਆ ਜਿਹੜਾ ਜੀ ਉਹ ਖਤਮ ਨਹੀਂ ਹੋ ਸਕਦਾ ਜੋ ਮੈਨੂੰ ਲੱਗਦਾ ਜੀ, ਕਿਉਂਕਿ ਹਰ ਤਰ੍ਹਾਂ ਦੇ ਲੋਕ ਸੋਸਾਇਟੀ ਦੇ ਵਿੱਚ, ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਹੈਗੇ ਆ ਜੀ। ਪਰ ਮੈਨੂੰ ਇੰਨਾ ਲੱਗਦਾ ਉਹ ਸਮੇਂ ਨਾਲੋਂ ਆਪਾਂ ਬਹੁਤ ਜ਼ਿਆਦਾ ਚੰਗੇ ਹਾਲਾਤਾਂ ਦੇ ਵਿੱਚ ਆ, ਕਿਉਂਕਿ ਜਿਹੜਾ ਉਹ ਸਮਾਂ ਸੀਗਾ ਜੀ ਉਦੋਂ ਇੱਕ ਤਾਂ ਹਿਊਮਨ ਰਾਈਟਸ ਵਾਲਾ ਕਨਸੈਪਟ ਸੀ ਜਿਹੜਾ ਜੀ ਉਹ ਬਹੁਤ ਪਿੱਛੇ ਰਹਿ ਜਾਂਦਾ ਸੀ, ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ, ਕੈਮਰਾਜ਼ ਨਹੀਂ ਸੀ, ਹਰੇਕ ਚੀਜ਼ ਰਿਕਾਰਡਡ ਨਹੀਂ ਸੀ ਹੁੰਦੀ। ਹੁਣ ਤਾਂ ਆਪਾਂ ਜੇ ਕਿਤੇ ਵੀ ਕੋਈ ਇੰਸੀਡੈਂਟ ਹੁੰਦਾ ਤਾਂ ਆਪਾਂ ਨੂੰ ਪਤਾ ਉਹਦੀ ਫੁਟੇਜ ਨਿਕਲ ਆਉਂਦੀ ਹੈ ਜੀ, ਕਿਸੇ ਨਾ ਕਿਸੇ ਸੀਸੀਟੀਵੀ ਤੋਂ ਜਾਂ ਕਿਸੇ ਦੇ ਫੋਨ ਕੈਮਰਾਜ਼ ਤੋਂ। ਸੋ ਉਹਦੇ ਲਈ ਆਪਾਂ ਘੱਟੋ ਘੱਟ ਫਾਈਟ ਕਰਨ ਲਈ ਆਪਣੇ ਕੋਲ ਹੁੰਦਾ ਜੀ, ਪਰੂਫਸ ਹੁੰਦੇ ਨੇ, ਪਹਿਲਾਂ ਤਾਂ ਉਹ ਵੀ ਨਹੀਂ ਸੀ ਹੁੰਦਾ ਜੀ। ਤੇ ਦੂਜਾ ਆਪਣੀ ਕਮਿਊਨਿਟੀ ਉਦੋਂ ਉਹਨੇ ਵੱਡੇ ਲੈਵਲ ਦੇ ਉੱਪਰ ਇੱਥੇ ਨਹੀਂ ਇਸਟੈਬਲਿਸ਼ ਹੋਈ ਸੀਗੀ, ਉਦੋਂ ਆਪਾਂ ਇਨੀਸ਼ੀਅਲ ਸਟੇਜ ਤੇ ਸੀਗੇ, ਸਿਰਫ ਲੇਬਰ ਜੋਬਸ ਕਰਦੇ ਸੀਗੇ ਜੀ। ਅੱਜ ਹੁਣ ਆਪਾਂ ਕਿਤੇ ਵੀ ਦੇਖ ਲਈਏ ਆਪਣੇ ਅਫੀਸ਼ੀਅਲ ਹੈਗੇ ਆ ਜੀ, ਆਪਣੀ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਦੇ ਅਫੀਸ਼ੀਅਲਸ ਹੈਗੇ ਆ, ਗਵਰਨਮੈਂਟ ਅਫੀਸ਼ੀਅਲਸ ਹੈਗੇ ਆ, ਵਧੀਆ ਕੁਰਸੀਆਂ ਤੇ ਬੈਠੇ ਹੈਗੇ ਆ। ਸੋ ਪਹਿਲਾਂ ਨਾਲੋਂ ਮੈਨੂੰ ਲੱਗਦਾ ਆਪਾਂ ਬਹੁਤ ਜ਼ਿਆਦਾ ਅੱਗੇ ਆਏ ਹਾਂ ਜੀ, ਆਪਾਂ ਕਮਿਊਨਿਟੀ ਵਾਈਜ਼ ਗਰੋ ਕੀਤਾ ਬਾਹਰਲੇ ਦੇਸ਼ਾਂ ਦੇ ਵਿੱਚ। ਬਟ ਸਟਿਲ ਦੇਖੋ ਇਹ ਉਹੀ ਹੁੰਦਾ ਜੀ, ਜਿਵੇਂ ਮੂਵੀ ਵੀ ਕੰਮ ਕਰਦੀ ਹੈ ਜਿਹੜਾ, ਇਹਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਅਵੇਅਰਨੈਸ ਆਉਂਦੀ ਹੈ ਜੀ ਵੀ ਸਾਡੇ ਨਾਲ ਕਿੰਨਾ ਕੁਛ ਹੋਇਆ, ਉਹਦੇ ਨਾਲ ਅਵੇਅਰਨੈਸ ਦੇ ਨਾਲ ਇੱਕ ਰਿਸਪੈਕਟ ਆਉਂਦੀ ਹੈ ਆਪਣੇ ਐਲਡਰਸ ਦੀ। ਸੋ ਜੇ ਆਪਾਂ ਅੱਜ ਕਿਤੇ ਖੜੇ ਹਾਂ ਤਾਂ ਉਹਦੇ ਪਿੱਛੇ ਉਹਨਾਂ ਦਾ ਕਿੰਨਾ ਯੋਗਦਾਨ ਸੀ। ਤੇ ਉਹ ਤੋਂ ਬਾਅਦ ਸੈਕੰਡ ਇਹਦੇ ਵਿੱਚ ਇਹ ਤੁਹਾਨੂੰ ਮੂਵੀ ਦੇਖ ਕੇ ਜ਼ਰੂਰ ਡੈਫੀਨੇਟਲੀ ਪਤਾ ਲੱਗਦਾ ਵੀ ਯਾਰ ਅੱਜ ਜੇ ਅਸੀਂ ਅੱਗੇ ਨੂੰ ਵੀ ਅਸੀਂ ਜੇ ਹੋਰ ਪਾਵਰਫੁੱਲ ਹੋਵਾਂਗੇ, ਹੋਰ ਪਾਵਰਫੁੱਲ ਜਾਵਾਂਗੇ ਤਾਂ ਹੀ ਆਪਾਂ ਆਪਣੀ ਕਮਿਊਨਿਟੀ ਦਾ ਵਧੀਆ ਮੈਸੇਜ ਸਾਰੇ ਕਿਤੇ ਦੇ ਸਕਦੇ ਹਾਂ। ਉਹ ਪਾਵਰ ਤੋਂ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਉਹ ਪਾਵਰ ਨਾਲ ਕਿਸੇ ਨੂੰ ਡੋਮੀਨੇਟ ਕਰਨਾ, ਉਹ ਪਾਵਰ ਤੋਂ ਮਤਲਬ ਸਿਰਫ ਇਹ ਹੁੰਦਾ ਵੀ ਤੁਸੀਂ ਇੱਕ ਰੀਪ੍ਰੈਜੈਂਟੇਟਿਵ ਬਣ ਜਾਂਦੇ ਹੋ, ਇੱਕ ਅਫੀਸ਼ੀਅਲ ਬਣ ਜਾਂਦੇ ਹੋ, ਚਾਹੇ ਉਹ ਤੁਸੀਂ ਪੋਲੀਟੀਕਲ ਪਾਵਰ ਦੇ ਰੂਪ ਦੇ ਵਿੱਚੋਂ, ਚਾਹੇ ਤੁਸੀਂ ਕਿਸੇ ਵੀ ਅਫੀਸ਼ੀਅਲ ਜੋਬ ਦੇ ਰੂਪ ਦੇ ਵਿੱਚੋਂ। ਸੋ ਉਹ ਚੀਜ਼ ਜ਼ਰੂਰ ਹੈਗੀ ਹੈ ਵੀ ਆਪਾਂ ਵੀ ਸਾਰੇ ਆਪਣੀ ਐਜੂਕੇਸ਼ਨ ਦੇ ਉੱਤੇ ਧਿਆਨ ਦੇ ਕੇ, ਸੋ ਜੇ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਐਜੂਕੇਸ਼ਨ ਤੇ ਧਿਆਨ ਦੇ ਕੇ, ਫੋਕਸਡ ਹੋ ਕੇ, ਸੋ ਕਮਿਊਨਿਟੀ ਦੀ ਗੱਲ ਆਪਾਂ ਹੋਰ ਵੱਡੀ ਸਟੇਜ ਤੇ, ਹੋਰ ਵੱਡੇ ਪਲੇਟਫਾਰਮ ਤੱਕ ਲਿਜਾ ਸਕਦੇ ਹਾਂ।
0: ਬਿਲਕੁਲ, ਇਹ ਇਹ ਤਾਂ ਬਹੁਤ ਵਧੀਆ ਗੱਲ ਕੀਤੀ ਤੁਸੀਂ। ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਕਮਿਊਨਿਟੀ ਦੀ, ਤਾਂ ਮੈਂ ਥੋੜਾ ਯੂਥ ਤੇ ਆਉਂਗੀ ਨਾ, ਯੂਥ ਦੀ ਜੇ ਗੱਲ ਕਰੀਏ

0: ਡੈਫੀਨੇਟਲੀ ਬਦਲ ਰਿਹਾ ਜੀ, ਕਿਉਂਕਿ ਜ਼ਮਾਨਾ ਹਮੇਸ਼ਾ ਹੀ ਚੇਂਜ ਹੁੰਦਾ ਰਹਿੰਦਾ ਜੀ, ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਆ, ਸੋਚ ਚੇਂਜ ਹੁੰਦੀ ਰਹਿੰਦੀ ਆ। ਬਟ ਜੇ ਮੈਂ ਕਹਾਂ ਵੀ ਜੈਨਜ਼ੀ ਇਹਨੂੰ ਕਿਵੇਂ ਦੇਖਦੀ ਆ, ਤਾਂ ਬਹੁਤ ਜੈਨਜ਼ੀ ਇੱਦਾਂ ਦੀ ਹੈਗੀ ਆ ਜੀ, ਜਿਹੜੀ ਦਸਤਾਰ ਨੂੰ ਜਾਂ ਤਾਂ ਸਜਾਉਂਦੀ ਆ ਜੀ, ਤੇ ਜਾਂ ਜੇ ਨਹੀਂ ਵੀ ਸਜਾਉਂਦੀ ਤਾਂ ਉਹਨੂੰ ਦਸਤਾਰ ਦੀ ਰਿਸਪੈਕਟ ਦਾ ਪਤਾ। ਬਟ ਸਟਿਲ ਦੇਖੋ ਪਰਸੈਂਟੇਜ ਹੁੰਦੀ ਆ ਜੀ, ਪਰਸੈਂਟੇਜ ਕਦੇ ਵੀ 100 ਨਹੀਂ ਹੋ ਸਕਦਾ ਰਿਜ਼ਲਟ ਕਿਸੇ ਵੀ ਚੀਜ਼ ਦਾ, ਤੇ ਕਦੇ ਵੀ ਮੈਨੂੰ ਲੱਗਦਾ 0 ਨਹੀਂ ਹੁੰਦਾ। ਸੋ ਉਹ ਜਿਹੜੀ ਪਰਸੈਂਟੇਜ ਆ ਜੀ ਉੱਪਰ ਥੱਲੇ ਹੁੰਦੀ ਰਹਿੰਦੀ ਆ, ਬਟ ਇਹ ਨਹੀਂ ਹੁੰਦਾ ਵੀ ਉਹਦੇ ਬਾਰੇ ਪਤਾ ਨਹੀਂ। ਤੇ ਬਾਕੀ ਜਿਹੜੀ ਇਹ ਫਿਲਮ ਆ ਜੀ, ਉਹੀ ਤਾਂ ਇਹਨੇ ਇਹੀ ਚੀਜ਼ ਆ ਜੀ, ਇਹਦੀ ਜਿਹੜੀ ਮੇਕਿੰਗ ਆ ਉਹ ਜੈਨਜ਼ੀ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੋਈ ਆ ਜੀ। ਇਹਦੀ ਮੇਕਿੰਗ ਜੋ ਐਡਵਾਂਸ ਫਿਲਮ ਮੇਕਿੰਗ ਆ, ਐਡਵਾਂਸ ਫਿਲਮ ਮੇਕਿੰਗ ਦੇ ਤੌਰ ਤੇ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਇਹਦੀ ਮੇਕਿੰਗ ਕੀਤੀ ਆ। ਸਾਡੇ ਡਾਇਰੈਕਟਰ ਬੜੇ ਯੰਗ ਨੇ, ਅਮਰ ਹੁੰਦਲ, ਉਹਨਾਂ ਦਾ ਵਿਜ਼ਨ ਇਦਾਂ ਦਾ। ਸੋ ਜਿਵੇਂ ਦੀ ਮੇਕਿੰਗ ਚੱਲਦੀ ਆ, ਮੈਨੂੰ ਇਹ ਲੱਗਦਾ ਵੀ ਕਿਉਂਕਿ ਪ੍ਰੀਚਿੰਗ ਨਾ ਲੱਗੇ ਜੀ, ਕੰਟੈਂਟ ਵਧੀਆ ਹੋਵੇ, ਪਰ ਉਹ ਮੂਵੀ ਜਦੋਂ ਆਪਾਂ ਸਿਨੇਮੇ ਜਾਂਦੇ ਆ ਆਪਾਂ ਇੰਜੋਇਮੈਂਟ ਲਈ ਜਾਂਦੇ ਆ, ਐਂਟਰਟੇਨਮੈਂਟ ਲਈ ਜਾਂਦੇ ਆ, ਤੇ ਆਪਾਂ ਨੂੰ ਹੁੰਦਾ ਵੀ ਵਿਜੂਅਲ ਸਾਨੂੰ ਸੋਹਣੇ ਦੇਖਣ। ਸੋ ਇਹਦੇ ਵਿੱਚ ਇਹ ਅਸੀਂ ਮੇਕ
1: ਬਿਲਕੁਲ
0: ਸ਼ੋਰ ਕੀਤਾ, ਸਾਡੇ ਪ੍ਰੋਡਕਸ਼ਨ ਹਾਊਸ ਵੱਲੋਂ ਵੀ, ਵਾਈਟਲ ਵੱਲੋਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਇਹਦੇ ਤੇ ਇੰਨੇ ਫੰਡਸ, ਇੰਨਾ ਬਜਟ ਲਾਇਆ ਗਿਆ, ਤੇ ਸਾਡੇ ਡਾਇਰੈਕਟਰ ਨੇ ਵੀ ਇਸੇ ਚੀਜ਼ ਨੂੰ ਮੇਕ ਸ਼ੋਰ ਕੀਤਾ ਵੀ ਇਹਦੀ ਜਿਹੜੀ ਮੇਕਿੰਗ ਆ ਉਹ ਐਡਵਾਂਸ ਹੋਵੇ, ਪਤਾ ਲੱਗੇ ਵੀ ਪੰਜਾਬੀ ਸਿਨੇਮੇ ਦਾ ਲੈਵਲ ਦੇ ਵਿੱਚ ਕੁਛ ਨਵਾਂ ਉਭਾਰ ਆ ਰਿਹਾ, ਨਵੀਆਂ ਚੀਜ਼ਾਂ ਬਣ ਰਹੀਆਂ ਨੇ, ਤੇ ਇਹਦੀ ਮੇਕਿੰਗ ਆ ਜਿਹੜੀ ਉਹ ਸਾਰਿਆਂ ਨੂੰ, ਇਹਦੀ ਸਕਰੀਨ ਪਲੇ ਆ ਉਹ ਇਦਾਂ ਦੀ ਆ ਵੀ ਤੁਹਾਨੂੰ ਬੰਨ ਕੇ ਬਿਠਾਊਗੀ। ਸੋ ਇਹਦੀ ਮੇਕਿੰਗ ਅਸੀਂ ਮੇਕ ਸ਼ੋਰ ਕੀਤਾ ਵੀ ਉਹ ਮੋਰ ਲਾਈਕ ਮੋਰ ਦੈਨ ਅ ਕਮਰਸ਼ੀਅਲ ਫਿਲਮ ਇਹਦੀ ਮੇਕਿੰਗ ਹੋਵੇ, ਤੇ ਜਿਹੜਾ ਦਾ ਕੰਟੈਂਟ ਹੋਵੇ ਉਹ ਰੀਅਲਿਸਟਿਕ ਹੋਵੇ। ਸੋ ਇਹ ਦੋਨੋਂ ਚੀਜ਼ਾਂ ਦਾ ਬਹੁਤ ਵੱਡਾ ਤਾਲਮੇਲ ਆ ਵੀ ਜਿਹਨੂੰ ਆਪਾਂ ਇੱਕ ਕੰਟੈਂਟ ਵਾਲਾ ਐਕਸ਼ਨ ਜਾਂ ਇੱਕ ਕੰਟੈਂਟ ਵਾਲੀ ਬਹੁਤ ਪਾਏਦਾਰ ਮੂਵੀ ਜੀ, ਬਹੁਤ ਸਮੇਂ ਬਾਅਦ ਮੈਨੂੰ ਲੱਗਦਾ ਵੀ ਐਕਸ਼ਨ ਮੂਵੀ ਇੱਦਾਂ ਦੀ ਕੋਈ ਆਈ ਹੋਊਗੀ ਜੀ।

0: KR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadhere kifayati rihaish di shuruaat vadhere karan di upalabdhta naal hundi hai. ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇੰਸਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇੰਸਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਇੰਸਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ, ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ।

0: Just moved from overseas? Start banking like a local with ANZ. We're one of Australia's biggest banks and we're chosen by millions. For customers living in Australia, available in English only. Consider if right for you. Eligibility criteria and T&Cs apply.
1: LKR Event proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
2: ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: ਸਕਦਾ ਜੀ। ਪੰਜਾਬੀ ਬੋਲੀ ਨੂੰ ਸੁਣਨ ਵਾਲੇ, ਪਿਆਰ ਕਰਨ ਵਾਲੇ, ਬੋਲਣ ਵਾਲੇ ਬਹੁਤ ਜ਼ਿਆਦਾ ਆਪਾਂ
1: ਬਹੁਤ ਜ਼ਿਆਦਾ ਹੈ, ਕਿਉਂਕਿ ਅੱਜ ਮੇਰੇ ਖਿਆਲ ਸੇ ਅੱਜ ਦੇ ਟਾਈਮ 'ਚ ਕੋਈ ਬਾਲੀਵੁੱਡ ਮੂਵੀ ਇਹੋ ਜਿਹੀ ਨਹੀਂ ਜਿਹ 'ਚ ਪੰਜਾਬੀ
0: ਲੱਗਦੇ।
1: ਸੌਂਗ ਨਹੀਂ ਚੱਲਦਾ।
0: ਹਾਂਜੀ ਦੇਖੋ, ਤੇ ਉਹ ਪੰਜਾਬੀ ਮਿਊਜ਼ਿਕ ਆਪਣਾ ਬਹੁਤ ਅੱਗੇ ਤੱਕ ਜਾ ਰਿਹਾ ਜੀ, ਪਰ ਹਜੇ ਆਪਾਂ ਥੀਏਟਰ ਦੇ ਵਿੱਚ ਉਸ ਹੱਦ ਤੱਕ ਪੰਜਾਬੀ ਫਿਲਮਾਂ ਲਈ ਨਹੀਂ ਜਾਣ ਲੱਗੇ। ਜੇ ਹੋਊਗਾ ਜੀ ਤਾਂ ਉਹੀ ਗੱਲ ਹੋ ਜਾਣੀ ਹੈ ਜੀ, ਆਪਣਾ ਆਪਣੀ ਸਟੇਜ ਵੱਡੀ ਹੋ ਜਾਣੀ ਹੈ, ਆਪਣਾ ਪਲੇਟਫਾਰਮ ਵੱਡਾ ਹੋ ਜਾਣਾ, ਤਾਂ ਆਪਾਂ ਆਪਣੇ ਕਲਚਰ ਨੂੰ ਬੈਟਰ ਤਰੀਕੇ ਨਾਲ ਦਿਖਾ ਸਕਦੇ ਹਾਂ, ਕਿਉਂਕਿ ਕਿਸੇ ਵੀ ਸਟੇਟ ਦਾ ਕਲਚਰ ਉੱਥੋਂ ਦੇ ਲੋਕ ਉਹਨੂੰ ਜ਼ਿਆਦਾ ਬੈਟਰ ਦਿਖਾ ਸਕਦੇ ਆ ਜੀ, ਜਿਹੜੇ ਉਹਦੇ ਨਾਲ ਜੁੜੇ ਹੋਏ ਆ, ਹੈ ਨਾ। ਹੁਣ ਜੇ ਮੈਂ ਕਹਾਂ ਆਪਾਂ, ਮੈਂ ਕਿਸੇ ਹੋਰ ਸਟੇਟ ਦਾ ਕਲਚਰ ਦਿਖਾਉਣਾ ਹੋਵੇ ਤਾਂ ਸ਼ਾਇਦ ਮੈਂ ਉਹਦੇ ਨਾਲ 100% ਇਨਸਾਫ਼ ਨਹੀਂ ਕਰ ਸਕਦਾ ਜੀ, ਕਿਉਂਕਿ ਮੈਂ ਉਹ ਕਲਚਰ ਨੂੰ ਵਿੱਚ ਰਹਿ ਕੇ ਨਹੀਂ ਦੇਖਿਆ ਹੋਇਆ। ਜਿਨ੍ਹਾਂ ਨੇ ਦੇਖਿਆ ਹੁੰਦਾ ਉਹ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਆ। ਹੁਣ ਸਾਊਥ ਦਾ ਸਿਨੇਮਾ ਸਾਊਥ ਦੇ ਕਲਚਰ ਨੂੰ ਇੰਨੇ ਬੈਟਰ ਤਰੀਕੇ ਨਾਲ ਪੋਰਟਰੇ ਕਰਦਾ ਤਾਂ ਉਹਨਾਂ ਵਰਗਾ ਕੋਈ ਹੋਰ ਨਹੀਂ ਕਰ ਸਕਦਾ ਸੀ, ਤਾਂ ਉਹਨਾਂ ਨੇ ਆਪਣਾ ਕਲਚਰ,
1: ਬਿਲਕੁਲ
0: ਆਪਣੇ ਕਲਚਰ ਦੀ ਰਿਚਨੈਸ ਸਾਰੇ ਵਰਲਡ ਵਾਈਡ ਦੱਸੀ ਆ, ਤਾਂ ਆਪਾਂ ਵੀ ਆਪਣੇ ਪੰਜਾਬੀ ਕਲਚਰ ਦੀ ਰਿਚਨੈਸ ਵਰਲਡ ਵਾਈਡ ਦੱਸ ਸਕਦੇ ਹਾਂ।
1: ਬਿਲਕੁਲ ਬਿਲਕੁਲ।

0: KR Events proudly presents Once Upon a Time World Tour 2026. This July, experience the magic live. Ustad Rahat Fateh Ali Khan with his son Shahzaman Ali Khan live in concert, performing his greatest Bollywood and Qawwali hits. 23rd July 2026 at Brisbane Central Main Auditorium. Book your tickets now at drytickets.com.au. Presented by LKR Events, bringing unforgettable experiences to Brisbane.
1: Just moved from overseas? Start banking like a local with ANZ. We're one of Australia's biggest banks, and we're chosen by millions. For customers living in Australia, available in English only. Consider if right for you. Eligibility criteria and TNCs apply.
2: Vadere kifayati rihaish di shuruaat vadere karan di uplabdhta naal hundi hai. ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 hectares ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਨਵੀਂ ਕੁਇੰਸਲੈਂਡ ਸਰਕਾਰ 4,000 hectares ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇੰਸਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 billion ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇੰਸਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇੰਸਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇੰਸਲੈਂਡ ਗਵਰਨਮੈਂਟ ਬ੍ਰਿਸਬੇਨ।
3: ਓਏ ਰਾਹੁਲ, ਵੀਰੇ ਤੇਰੇ ਕੇਸ ਦਾ ਕੀ ਹੋਇਆ?
4: ਓ ਯਾਰਾ, ਮੈਂ ਬਹੁਤ ਵਰੀਡ ਆ। ਆਈ ਐਕਚੁਅਲੀ ਵਾਂਟ ਐਨ ਐਕਸਪੀਰੀਅੰਸਡ ਲਾਇਰ ਟੂ ਹੈਂਡਲ ਮਾਈ ਕੇਸ।
3: ਗੋ ਫਾਰ ਦਾ ਬੈਸਟ ਵੀਰੇ, ਅਤੁਲ ਭਾਰਦਵਾਜ ਜੀ ਨੂੰ ਅੱਜ ਹੀ ਕੰਟੈਕਟ ਕਰੋ। ਉਹਨਾਂ ਦੇ ਕੋਲ ਵਾਸਟ ਐਕਸਪੀਰੀਅੰਸ ਆ ਤੇ ਲਾਅ ਦੀ ਇੰਟਰੀ ਕੇਸਿਸ ਨੂੰ ਹੈਂਡਲ ਕਰਨ ਚ ਵੀ ਉਹ ਐਕਸਪਰਟ ਹਨ। ਕ੍ਰਿਮੀਨਲ ਲਾਅ, ਡੋਮੈਸਟਿਕ ਵਾਇਲੈਂਸ, ਟ੍ਰੈਫਿਕ ਡਰੱਗ ਓਫੈਂਸ ਵਿੱਚ 12 ਸਾਲ ਤੋਂ ਵੱਧ ਦਾ ਰਿਚ ਐਕਸਪੀਰੀਅੰਸ ਤੇ ਕਨਵੇਅੰਸ, ਫੈਮਿਲੀ ਲਾਅ, ਇਮੀਗ੍ਰੇਸ਼ਨ ਲਾਅ ਵਿੱਚ ਵੀ ਭਾਰਦਵਾਜ ਐਂਡ ਐਸੋਸੀਏਟਸ ਦੇ ਲਾਇਰਸ ਦਾ ਵਾਸਟ ਐਕਸਪੀਰੀਅੰਸ ਆ। ਐਂਡ ਦਾ ਬੈਸਟ ਪੁਆਇੰਟ, they understand the stress that you go through and work effectively to minimize it.
4: Thanks a ton, Vire. I'm so relaxed to hear that.
3: Don't risk your life. Talk to Atul before you talk to police. Ajji contact karo Atul Jino on 0400-234-235. That is 0400-234-235.
5: Anuj, koi achha sa lawyer suggest karo na. Aisa jo meri sari baat dhang se sune, samjhe, और फिर मेरे तरीके से मुझे समझाए।
6: अरशाद लॉयर्स है तुम्हारी प्रॉब्लम का सलूशन। कमर्शियल मैटर हो जैसे लीज का मामला, बिजनेस हो या फिर घरों की बाइंग सेलिंग का मामला, और डिवोर्स जैसे फैमिली मैटर्स भी, वो सब में मदद कर सकती हैं। और फिक्र करने की जरूरत नहीं है, अदालत तक तुम्हारे साथ खड़े रहेंगे। अभी फोन करो 0420-933-171 पर और 15 मिनट का फ्री फोन कंसल्टेशन ले लो।
5: अरे वाह, इनका पता बताना।
6: अरशाद लॉयर्स, माउंट ग्रेविट शोग्राउंड्स, ऑफिस 5, 1644 लोगन रोड, माउंट ग्रेविट, एम्पल पार्किंग। कॉल अरशाद फ्रॉम अरशाद लॉयर्स नाउ ऑन 0420-933-171। वेबसाइट www.arshadlawyers.com। We pride ourselves in providing excellent service.

0: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਇਨ ਐਂਡ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਕੁਈਨਜ਼ਲੈਂਡ ਦੀ ਨਵੀਂ ਸਰਕਾਰ ਬ੍ਰਿਸਬੇਨ ਲਈ ਵੱਡੇ ਕੰਮ ਪੂਰੇ ਕਰ ਰਹੀ ਹੈ। ਅਸੀਂ 50 ਸੈਂਟ ਦੇ ਕਿਰਾਏ ਪੱਕੇ ਤੌਰ ਉੱਤੇ ਲਾਗੂ ਕਰ ਦਿੱਤੇ ਹਨ। ਅਸੀਂ ਹੋਰ ਵੀ ਵੱਧ ਡਾਕਟਰ ਮੁਹੱਈਆ ਕਰਵਾ ਰਹੇ ਹਾਂ ਅਤੇ ਪ੍ਰਿੰਸ ਚਾਰਲਸ ਅਤੇ ਰਾਇਲ ਬ੍ਰਿਸਬੇਨ ਵਰਗੇ ਹਸਪਤਾਲਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। 1600 ਹੋਰ ਪੁਲਿਸ ਕਰਮੀ ਅਤੇ ਹੋਰ ਸਖਤ ਕਾਨੂੰਨ ਲਿਆ ਰਹੇ ਹਾਂ। ਸਥਾਨੀ ਸਕੂਲ ਅਤੇ ਖੇਡ ਕਲੱਬਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। ਨਾਲ ਹੀ 2032 ਅਤੇ ਉਸ ਤੋਂ ਵੀ ਅੱਗੇ ਦੇ ਸਮੇਂ ਵਾਸਤੇ ਇੱਕ ਨਵੀਂ ਖੇਡ ਇਮਾਰਤ ਜਿਸ ਵਿੱਚ ਇੱਕ ਨੈਸ਼ਨਲ ਅਕਵੈਟਿਕ ਸੈਂਟਰ ਅਤੇ ਐਥਲੀਟ ਵਿਲੇਜ ਸ਼ਾਮਲ ਹਨ ਜੋ ਕਿ ਅੱਗੇ ਚੱਲ ਕੇ ਰਿਹਾਇਸ਼ ਲਈ ਵਰਤੀ ਜਾਵੇਗੀ। ਅਸੀਂ ਤੁਹਾਡੇ ਲਈ ਹੋਰ ਕੀ ਮੁਹੱਈਆ ਕਰਵਾ ਰਹੇ ਹਾਂ ਇਸ ਬਾਰੇ ਜਾਣੋ। ਡਿਲੀਵਰਿੰਗ ਫਾਰ ਕੁਈਨਜ਼ਲੈਂਡ ਸਰਚ ਕਰੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
1: दुनिया के किसी भी कोने में रहा, तुमसे कितना भी फासला रहा, यकीन मानो बचपन से आज तक हर पल हर मोड़ तुम्हें साथ पाया। समझ नहीं आता इस रिश्ते को क्या कहूं। यार तुम कहो तो आज इसे एक नाम दूंगा।

ਕੁਈਨਜ਼ਲੈਂਡ ਦੀ ਨਵੀਂ ਸਰਕਾਰ ਬ੍ਰਿਸਬੇਨ ਲਈ ਵੱਡੇ ਕੰਮ ਪੂਰੇ ਕਰ ਰਹੀ ਹੈ। ਅਸੀਂ 50 ਸੈਂਟ ਦੇ ਕਿਰਾਏ ਪੱਕੇ ਤੌਰ ਉੱਤੇ ਲਾਗੂ ਕਰ ਦਿੱਤੇ ਹਨ। ਅਸੀਂ ਹੋਰ ਵੀ ਵੱਧ ਡਾਕਟਰ ਮੁਹੱਈਆ ਕਰਵਾ ਰਹੇ ਹਾਂ ਅਤੇ ਪ੍ਰਿੰਸ ਚਾਰਲਸ ਅਤੇ ਰਾਇਲ ਬ੍ਰਿਸਬੇਨ ਵਰਗੇ ਹਸਪਤਾਲਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। 1600 ਹੋਰ ਪੁਲਿਸ ਕਰਮੀ ਅਤੇ ਹੋਰ ਸਖ਼ਤ ਕਾਨੂੰਨ ਲਿਆ ਰਹੇ ਹਾਂ। ਸਥਾਨੀ ਸਕੂਲ ਅਤੇ ਖੇਡ ਕਲੱਬਾਂ ਵਿੱਚ ਵੱਡੇ ਸੁਧਾਰ ਲਿਆ ਰਹੇ ਹਾਂ। ਨਾਲ ਹੀ 2032 ਅਤੇ ਉਸ ਤੋਂ ਵੀ ਅੱਗੇ ਦੇ ਸਮੇਂ ਵਾਸਤੇ ਇੱਕ ਨਵੀਂ ਖੇਡ ਇਮਾਰਤ ਜਿਸ ਵਿੱਚ ਇੱਕ ਨੈਸ਼ਨਲ ਅਕੁਐਟਿਕ ਸੈਂਟਰ ਅਤੇ ਐਥਲੀਟ ਵਿਲੇਜ ਸ਼ਾਮਲ ਹਨ ਜੋ ਕਿ ਅੱਗੇ ਚੱਲ ਕੇ ਰਿਹਾਇਸ਼ ਲਈ ਵਰਤੀ ਜਾਵੇਗੀ। ਅਸੀਂ ਤੁਹਾਡੇ ਲਈ ਹੋਰ ਕੀ ਮੁਹੱਈਆ ਕਰਵਾ ਰਹੇ ਹਾਂ ਇਸ ਬਾਰੇ ਜਾਣੋ। ਡਿਲੀਵਰਿੰਗ ਫਾਰ ਕੁਈਨਜ਼ਲੈਂਡ ਸਰਚ ਕਰੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 ਹੈਕਟੇਅਰ ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ, ਬ੍ਰਿਸਬੇਨ।

ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।